0: ਆਪਣਾ ਅੱਖਾਂ ਬਾਰੇ ਪੰਦਰਵਾੜਾ ਸ਼ੁਰੂ ਹੋਣਾ, ਤੁਸੀਂ ਉਦੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਿਆ
1: ਜੀ,
0: ਤਾਂ ਕਿ ਜਾਗਰਤੀ ਲੈ ਕੇ ਆਵੇ ਸਾਰੇ ਲੋਕਾਂ
1: ਜੀ, ਜੀ ਬਿਲਕੁਲ ਜੀ, ਜਾਗਰੂਕਤਾ ਬੜੀ ਜ਼ਰੂਰੀ ਹੈ ਜੀ। ਆਪਣਾ ਸਵਾਲ ਕਰੋ।
0: ਹਾਂਜੀ ਡਾਕਟਰ ਸਾਹਿਬ ਜੀ ਨਮਸਕਾਰ ਜੀ।
2: ਨਮਸਕਾਰ, ਨਮਸਕਾਰ ਜੀ।
0: ਹਾਂ ਡਾਕਟਰ ਸਾਹਿਬ, ਜਿੱਦਾਂ ਨਾ ਅੱਖਾਂ ਦੀ ਡੋਨੇਸ਼ਨ ਲਈ ਨਾ ਲੋਕਾਂ ਚ ਅਵੇਅਰਨੈਸ ਬਹੁਤ ਘੱਟ ਹੈ ਜੀ।
2: ਹਾਂਜੀ,
0: ਉਹਦੇ ਲਈ ਮੇਰਾ ਸੁਝਾਅ ਇਹੀ ਹੈ ਵੀ ਜਿੱਦਾਂ ਜੀ ਇਹਨੂੰ ਵੱਧ ਤੋਂ ਵੱਧ ਅੱਗੇ ਲਿਜਾਣ ਲਈ ਪਿੰਡਾਂ ਚ ਜੋ ਸਰਕਾਰ ਵੱਲੋਂ ਕੁਛ ਜ਼ਰੂਰੀ ਫੋਨ ਕੋਈ ਕੈਂਪ ਵਗੈਰਾ ਜਾਂ ਜਿੱਦਾਂ ਜਿਹਨਾਂ ਨੇ ਅੱਖਾਂ ਡੋਨੇਸ਼ਨ ਕੀਤੀਆਂ ਹੁੰਦੀਆਂ ਨੇ ਉਹਨਾਂ ਦਾ ਕੋਈ ਛੋਟਾ ਮੋਟਾ ਸਨਮਾਨ ਰੱਖਿਆ ਜਾਵੇ ਜੀ ਨਾ, ਤਾਂ ਉਹਦੇ ਨਾਲ ਪ੍ਰਚਾਰ ਕਾਫੀ ਹੁੰਦਾ ਜੀ ਇਹ ਚੀਜ਼ ਦਾ ਜੀ।
2: ਹਾਂਜੀ ਹਾਂਜੀ ਹਾਂਜੀ,
0: ਉਹਦੇ ਲਈ ਸਰਕਾਰ ਵੱਲੋਂ ਵੀ ਤੇ ਨਿੱਜੀ ਸੰਸਥਾਵਾਂ ਵੀ ਲੋਕਲ ਕਰਦੀਆਂ ਨੇ ਇਹ ਉਪਰਾਲੇ ਜੀ।
2: ਹਾਂਜੀ,
0: ਤੇ ਬਾਕੀ ਇੱਕ ਮੈਂ ਜੀ ਅੱਖਾਂ ਦੀ ਬਿਮਾਰੀ ਬਾਰੇ ਕੋਈ ਗੱਲ ਕਰ ਸਕਦਾ ਤੁਹਾਡੇ ਨਾਲ ਜਾਂ ਨਹੀਂ ਜੀ?
1: ਹਾਂ ਹਾਂ ਜ਼ਰੂਰ ਪੁੱਛੋ, ਕੀ ਗੱਲ ਹੈ?
0: ਸਰ ਜਿੱਦਾਂ ਨਾ ਵੀ ਅੱਜ ਕੱਲ੍ਹ ਨਾ ਜੀ ਆਰਮੀ ਦੇ ਵਿੱਚ ਬੱਚੇ ਭਰਤੀ ਦੇਖ ਰਹੇ ਨੇ, ਤਾਂ ਉਹਨਾਂ ਦੇ ਵਿੱਚ ਇੱਕ ਨੁਕਸ ਬੱਚਿਆਂ 'ਚ ਜ਼ਿਆਦਾਤਰ ਪਾਇਆ ਜਾਂਦਾ ਕਲਰ ਬਲਾਇੰਡ ਦਾ ਜੀ।
1: ਫੌਜ, ਫੌਜ ਵਿੱਚ?
2: ਹਾਂਜੀ
0: ਹਾਂਜੀ, ਫੌਜ ਦੀ ਭਰਤੀ ਲਈ।
2: ਹਾਂਜੀ, ਪਾਇਆ ਜਾਂਦਾ।
0: ਉਹਦਾ ਕੋਈ ਹੱਲ ਵਗੈਰਾ ਜੀ ਕੋਈ ਬੱਚੇ ਨੂੰ?
2: ਨਹੀਂ, ਉਹਦਾ ਉਹਦਾ ਕੋਈ ਹੱਲ ਨਹੀਂ ਹੈ ਜੀ।
0: ਅੱਛਾ ਜੀ।
2: ਹਾਂ ਹਾਂ, ਇਹ ਜੈਨੇਟਿਕ ਹੁੰਦਾ ਹੈ, ਇਟ ਇਜ਼ ਬਾਏ ਬਰਥ ਐਂਡ ਅਨਫੋਰਚੁਨੇਟਲੀ ਪੰਜਾਬੀਆਂ 'ਚ ਜ਼ਿਆਦਾ ਹੁੰਦਾ ਵੈਸੇ, ਬਟ ਇਹਦਾ ਕੋਈ ਹੱਲ ਨਹੀਂ ਹੈ ਜੀ।
0: ਠੀਕ ਹੈ ਸਰ,
1: ਸ਼ੁਕਰੀਆ ਤੁਹਾਡਾ ਗੱਲ ਕਰਨ ਲਈ, ਕਾਲ ਮਿਲਾਉਣ ਲਈ। ਤੋ ਡਾਕਟਰ ਗੁਪਤਾ, ਚੂੰਕਿ ਇਸ ਪ੍ਰੋਗਰਾਮ ਮੇਂ ਆਪ ਵਿਸ਼ੇਸ਼ ਰੂਪ ਸੇ ਹਮਾਰੇ ਸਾਥ ਹੈ, 25 ਅਗਸਤ ਸੇ 8 ਸਤੰਬਰ ਤੱਕ ਨੇਤਰਦਾਨ ਪਖਵਾੜਾ ਮਨਾਇਆ ਜਾ ਰਿਹਾ ਹੈ, ਹਮ ਸਭਸੇ ਪਹਿਲੇ ਆਪਸੇ ਇਹ ਜਾਣਨਾ ਚਾਹਤੇ ਹੈ ਕਿ ਨੇਤਰਦਾਨ ਪਖਵਾੜਾ ਕਿਉਂ ਮਨਾਇਆ ਜਾਤਾ ਹੈ?
2: ਇਸਮੇ ਬੇਸਿਕਲੀ ਕਿਆ ਹੈ ਕਿ 40 ਸਾਲ ਪਹਿਲੇ ਯੇ ਜੋ ਪ੍ਰੋਗਰਾਮ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਕੇ ਸਾਥ ਬਨਾਇਆ ਗਿਆ ਥਾ, ਏਮ ਯੇ ਥਾ ਕਿ ਲੋਗੋ ਮੇਂ ਇੱਕ ਨੌਲੇਜ, ਇੱਕ ਜਾਗਰੂਕਤਾ ਹੋਣੀ ਚਾਹੀਏ,
1: ਇੱਕ ਜਾਣਕਾਰੀ,
2: ਇੱਕ ਜਾਣਕਾਰੀ
1: ਇਨਫੋਰਮੇਸ਼ਨ ਕਿਆ ਹੋਤੀ ਹੈ
2: ਕਿ ਆਂਖੇ ਕਿਸ ਕਾਮ ਆ ਸਕਤੀ ਹੈ, ਕਿ ਆਪਕੀ ਦੇਹਾਂਤ ਕੇ ਬਾਅਦ ਵੀ ਔਰ ਕਿਸ ਤਰੀਕੇ ਸੇ ਇੱਕ ਆਂਖ ਜੋ ਹੈ ਵੋ ਦੋ ਕੋਰਨੀਅਲ ਬਲਾਇੰਡ ਇਨਸਾਨੋਂ ਮੇਂ ਜੋ ਨਿਗਾਹ ਦੇ ਸਕਤੀ ਹੈ ਉਨਕੀ ਲਾਈਫ ਮੇਂ ਕਿਆ ਚੇਂਜ ਲਾ ਸਕਤੀ ਹੈ,
1: ਜੀਵਨ ਮੇਂ ਰੋਸ਼ਨੀ ਭਰ ਸਕਤੀ ਹੈ।
2: ਬਿਲਕੁਲ, ਇਤਨਾ ਕੁਛ ਡਿਪੈਂਡ ਕਰਤਾ ਹੈ ਇੱਕ ਬਲਾਇੰਡ ਪਰਸਨ ਕੇ ਉੱਪਰ, ਅਗਰ ਆਪ ਉਸਕੀ ਰੋਸ਼ਨੀ ਰਿਸਟੋਰ ਕਰ ਸਕੋ।
1: ਜਿਸ ਆਦਮੀ ਨੇ ਕੇਵਲ ਮਹਿਸੂਸ ਕੀਆ ਹੋ, ਮਨ ਸੇ ਜਾਣਾ ਹੋ, ਵੋ ਆਪਕੀ ਰੋਸ਼ਨੀ ਦੀਏ ਜਾਣੇ ਪਰ ਪਹਿਲੀ ਵਾਰ ਦੁਨੀਆਂ ਕੋ ਦੇਖੇ,
2: ਦੁਨੀਆਂ ਕੋ ਦੇਖ ਰਿਹਾ ਹੈ,
1: ਕਿਤਨੀ ਬੜੀ ਬਾਤ ਹੈ।
2: ਤੋ ਇਸ ਯੇ ਮੈਸੇਜ ਫੈਲਾਨੇ ਕੇ ਲੀਏ, ਦੂਸਰਾ ਇਹ ਕਿ ਲੋਗੋ ਕੋ ਯੇ ਵੀ ਜਾਣਕਾਰੀ ਦੇਣੇ ਕੇ ਲੀਏ ਕਿ ਕਰਨਾ ਕਿਆ ਹੋਤਾ ਹੈ। ਸਪੋਜ਼ ਆਪਕੇ ਫੈਮਿਲੀ ਮੇਂ ਯਾ ਆਪਕੇ ਪਰਿਵਾਰ ਮੇਂ, ਨੇਬਰਹੁਡ ਮੇਂ ਐਸਾ ਕੋਈ ਹਾਦਸਾ ਹੋਤਾ ਹੈ, ਕੋਈ ਡੈਥ ਹੋਤੀ ਹੈ, ਲੋਗੋ ਕੋ ਪਤਾ ਨਹੀਂ ਹੋਤਾ ਕਿ ਕਰੇਂ ਕਿਆ, ਅਗਰ ਆਈ ਡੋਨੇਟ ਕਰਨਾ ਵੀ ਚਾਹਤੇ ਹੈ ਤੋ ਉਨਕੋ ਸਮਝ ਨਹੀਂ ਆਤਾ ਕਿਆ ਕਰੇਂ, ਤੋ ਉਸਕੀ ਨੌਲੇਜ ਵੀ ਹਮ ਫੈਲਾਤੇ ਹੈਂ ਇਸ ਫੋਰਟਨਾਈਟ ਕੇ ਦੌਰਾਨ। ਬੱਚੋਂ ਮੇਂ ਮੈਸੇਜ ਦਿਆ ਜਾਤਾ ਹੈ, ਐਕਟੀਵਿਟੀਜ਼ ਕੀ ਜਾਤੀ ਹੈ, ਇਸੀ ਲਈ ਤਾਂ ਕਿ ਇੱਕ ਮੈਸੇਜ ਆਏ ਪਬਲਿਕ ਕੇ ਅੰਦਰ ਕਿ ਆਈ ਡੋਨੇਸ਼ਨ ਕਿਆ ਚੀਜ਼ ਹੈ ਔਰ ਦੇ ਕੈਨ ਕਮ ਫਾਰਵਰਡ ਐਂਡ ਡੂ ਇਟ, ਇਸ ਮੇਂ ਕੋਈ ਝਿਜਕ ਕੀ ਕੋਈ ਬਾਤ ਨਹੀਂ ਹੈ ਕਿ ਪਿੱਛੇ ਹਟ ਜਾਏ।
1: ਅੱਛਾ ਡਾਕਟਰ ਸਾਹਿਬ, ਯੇ ਜੋ ਅਬ ਬਹੁਤ ਸਾਲੋਂ ਸੇ ਯੇ ਕਾਮ ਚੱਲ ਰਿਹਾ ਹੈ ਪਖਵਾੜੇ ਕਾ, ਜਾਣਕਾਰੀ ਦੇਣੇ ਕਾ, ਜਾਗਰੂਕਤਾ ਬੜਾਨੇ ਕਾ, ਆਪਕੋ ਵੀ ਇਸ ਡਿਪਾਰਟਮੈਂਟ ਮੇਂ ਬਰਸੋਂ ਹੋ ਗਏ ਸੇਵਾਏ ਦੇਤੇ ਹੋਏ, ਆਪਕੋ ਆਜ ਸਥਿਤੀ ਕਿਆ ਲਗਤੀ ਹੈ ਕਿ ਲੋਗੋ ਮੇਂ ਜਾਗਰੂਕਤਾ ਆਈ ਹੈ ਕਿ ਅਭੀ ਕਮੀ ਹੈ?
2: ਜਾਗਰੂਕਤਾ ਬੜ ਤੋ ਰਹੀ ਹੈ ਜਨਤਾ ਮੇਂ, ਐਸਪੈਸ਼ਲੀ ਅੱਜ ਕੱਲ੍ਹ ਜੋ ਡਿਜੀਟਲ ਮੀਡੀਆ ਹੈ, ਇੱਕ ਤਰੀਕੇ ਸੇ ਆਸਾਨ ਹੋ ਗਿਆ ਹੈ ਕੋਈ ਮੈਸੇਜ
1: ਸੋਸ਼ਲ ਮੀਡੀਆ ਸੇ,
2: ਸੋਸ਼ਲ ਮੀਡੀਆ ਕੇ ਜ਼ਰੀਏ ਸੇ, ਬਟ ਆਲਸੋ ਜੈਸੇ ਯੇ ਟਾਕ ਸ਼ੋਜ਼ ਹੈ ਯਾ ਹਮ ਕੁਛ ਸਕੂਲੋਂ ਮੇਂ ਕੰਪਟੀਸ਼ਨ ਕਰਤੇ ਹੈ ਯਾ ਕੋਈ ਲੈਕਚਰਸ ਕਰਤੇ ਹੈ ਯਾ ਜੋ, ਤੋ ਇਨ ਚੀਜ਼ੋਂ ਸੇ ਫਰਕ ਤੋ ਪੜ ਰਿਹਾ ਹੈ, ਬਟ ਅਭੀ ਵੀ ਇੱਕ ਐਸੀ ਚੀਜ਼ ਹੈ ਜਿਸਸੇ ਮੈਂ ਆਪਕੋ ਇੱਕ ਐਗਜ਼ਾਮਪਲ ਦੇਤਾ ਹੂੰ ਕਿ ਪੀ ਜੀ ਆਈ ਮੇਂ ਜੈਸੇ ਆਲਮੋਸਟ 70-75% ਜੋ ਹਮ ਆਈਜ਼ ਹਮਾਰੇ ਆਈ ਬੈਂਕ ਮੇਂ ਕਲੈਕਟ ਕਰਤੇ ਹੈ, ਇਟ ਇਜ਼ ਥਰੂ ਹੋਸਪਿਟਲ ਕੋਰਨੀਅਰ ਰਿਟਰੀਵਲ ਪ੍ਰੋਗਰਾਮ ਕੇ ਜ਼ਰੀਏ ਸੇ ਹੈ, ਜੋ ਵਲੰਟਰੀ ਕਾਲ ਇਨ, ਜੈਸੇ ਕਿਸੀ ਕੇ ਘਰ ਮੇਂ ਯਾ ਨੇਬਰਹੁਡ ਮੇਂ ਡੈਥ ਹੋਈ ਹੈ ਐਂਡ ਸਮਬਡੀ ਕਾਲਸ ਅਸ, ਹਮਾਰੀ ਟੀਮ ਕੋ ਕੁਛ ਬੁਲਾਤੇ ਹੈ ਕਿ ਵੀ ਆਪ ਆ ਕੇ ਡੋਨੇਸ਼ਨ ਲੀਜੀਏ, ਉਸਕਾ ਨੰਬਰ ਅਭੀ ਬਹੁਤ ਕਮ ਹੈ,
1: ਉਸਕਾ ਨੰਬਰ ਕਮ ਹੈ,
2: ਰਿਲੇਟਿਵਲੀ ਕਮ ਹੈ। ਤੋ ਇਟ ਮੀਨਸ ਕਿ ਜਹਾਂ ਪਰ ਹਮਾਰੇ ਕਾਉਂਸਲਰ ਜਾ ਕੇ ਮਿਹਨਤ ਕਰਕੇ ਐਜੂਕੇਟ ਕਰਕੇ ਔਰ ਉਸ ਵਕਤ ਕਨਵਿੰਸ ਕਰਤੇ ਹੈ ਫੈਮਿਲੀ ਕੋ, ਤਬ ਡੋਨੇਸ਼ਨ ਜ਼ਿਆਦਾ ਹੋਤੀ ਹੈ ਕੰਪੇਅਰ ਟੂ ਕਿ ਕੋਈ ਕਾਲ ਕਰਕੇ ਹਮਾਰਕੋ ਬਤਾ ਰਿਹਾ ਹੈ। ਅਬ ਉਸਕਾ ਕਿਆ ਕਾਰਨ ਹੈ, ਲੋਗੋ ਮੇਂ ਕਿਆ ਉਨਕੋ ਇਨਫੋਰਮੇਸ਼ਨ ਨਹੀਂ ਹੈ ਕਿ ਕਿਸ ਨੰਬਰ ਪੇ ਕਾਲ ਕਰਨਾ ਹੈ ਯਾ ਉਨਕੋ ਯੇ ਇਨਫੋਰਮੇਸ਼ਨ ਨਹੀਂ ਹੈ ਕਿ ਕਿਆ ਹੋਤਾ ਹੈ, ਇਸ ਚੀਜ਼ ਕੋ ਹਟਾਨੇ ਕਾ ਕਾਮ ਵੀ ਐਸੇ ਪ੍ਰੋਗਰਾਮ।
1: ਇਨਫੋਰਮੇਸ਼ਨ ਹਮ ਆਪਸੇ ਪੂਰੀ ਲੇਂਗੇ, ਲੇਕਿਨ ਪਹਿਲੇ ਆਪਸੇ ਯੇ ਜਾਨਣਾ ਚਾਹੇਂਗੇ ਨੇਤਰਦਾਨ ਕੋ ਲੇਕਰ ਕਿਆ ਵਜਹ ਹੈ ਕਿ ਵੋ ਸਾਹਮਣੇ ਨਹੀਂ ਆਤੇ, ਜਲਦੀ ਨਹੀਂ ਆਤੇ, ਉਨਕੋ ਪ੍ਰੇਰਿਤ ਕਰਨਾ ਪੜਤਾ ਹੈ, ਬਾਰ ਬਾਰ ਬਤਾਨਾ ਪੜਤਾ ਹੈ?
2: ਆਈ ਥਿੰਕ ਇੱਕ ਕਾਰਨ ਯੇ ਹੈ ਕਿ ਰਿਲੀਜੀਅਸ ਕਾਰਨ ਹੈ,

0: ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਲੈ ਕੇ ਅੱਜ ਤੁਹਾਡੇ ਨਾਲ ਇਹ ਤੁਹਾਡਾ ਮਿੱਤਰ ਅਨਿਲ ਪੁੰਜ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ। ਇਸ ਪ੍ਰੋਗਰਾਮ 'ਚ ਤੁਹਾਡੇ ਸੁਨੇਹੇ ਸ਼ਾਮਿਲ ਕੀਤੇ ਜਾਂਦੇ ਨੇ ਅਤੇ ਇਹਨਾਂ ਨੂੰ ਅਸੀਂ ਸਜਾਉਂਦੇ ਹਾਂ ਕੁਝ ਪੰਜਾਬੀ ਗੀਤਾਂ ਦੇ ਨਾਲ। ਸੁਨੇਹੇ ਦੇਣ ਵਾਸਤੇ ਸਾਡੇ ਨੰਬਰਸ ਨੇ 2660615 2660617 ਅਤੇ 2660619। ਇਹਨਾਂ ਤਿੰਨਾਂ ਨੰਬਰਾਂ 'ਚੋਂ ਕਿਸੇ ਇੱਕ ਨੂੰ ਡਾਇਲ ਕਰ ਲਓ ਅਤੇ ਸਾਡੇ ਨਾਲ ਗੱਲਬਾਤ ਕਰ ਲਓ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੀ ਜੀ। ਜੀ ਇਹ ਰਾਮ ਜੀ, ਰਾਮ ਰਾਮ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
1: ਠੀਕ ਹੈ ਬਾਈ ਜੀ, ਬਹੁਤ ਵਧੀਆ ਬਹੁਤ ਵਧੀਆ
0: ਜੀ। ਦੱਸੋ ਕੀ ਕਹਿਣਾ ਚਾਹੁੰਦੇ ਹੋ?
1: ਮੇਰਾ ਸੁਨੇਹਾ ਇਹ ਹੈ ਭਾਜੀ, ਜਿਹੜੇ ਨਾ ਮਤਲਬ ਪਾਣੀ ਬਹੁਤ ਵੇਸਟ ਕਰੀ ਜਾਂਦੇ ਹੈਗੇ ਲੋਕੀ, ਪਤਾ ਕੀ ਹੈਗਾ, ਛੋਟੇ ਛੋਟੇ ਜਿੱਦਾਂ ਜਿੱਥੇ ਛੋਟੇ ਲੋਕ ਹੈ ਜਿੱਥੇ ਵੱਡੇ ਵੀ ਹੈਗੇ, ਕਈ ਤਾਂ ਗੱਡੀਆਂ ਧੋਂਦੇ ਹੈ, ਕਈ ਤਾਂ ਐਸੇ ਹੈ ਨਾ ਹੱਥ ਪੈਰ ਧੋਣੇ ਲੱਗਦੇ ਹੈ, ਇੱਕ ਦੂਜੇ ਨੂੰ ਦੇਖ ਕੇ ਨਾ ਪਾਣੀ ਫੁੱਲ ਖੋਲ ਦਿੰਦੇ ਹੈ। ਗੌਰਮੈਂਟ ਤੋਂ ਇਹਨਾਂ ਨੂੰ ਜੈਸੇ ਸਕੂਲ ਹੋ ਗਿਆ, ਕਾਲਜ ਹੋ ਗਏ, ਹੋਰ ਜਗ੍ਹਾ ਹੋ ਗਏ ਨਾ, ਤਾਂ ਬੱਚਿਆਂ ਨੂੰ ਪਹਿਲੇ ਤੋਂ ਸਮਝਾਓ ਔਰ ਬੱਚੇ ਜਾ ਕੇ ਫਿਰ ਘਰੇ ਘਰੇ ਘਰੇ ਦੱਸੂਗੇ, ਆਪਣੇ ਘਰੇ ਦੱਸੂਗੇ ਔਰ ਕਿਸੇ ਨੂੰ ਦੱਸੂਗੇ
0: ਜੀ।
1: ਤੋ ਮੇਰਾ ਸੁਨੇਹਾ ਇਹ ਹੈ ਭਾਜੀ, ਤੋ ਮਤਲਬ ਇਹ ਜੋ ਗੌਰਮੈਂਟ ਦਾ ਯੋਜਨਾ ਹੈਗਾ, ਯੋਜਨਾ ਜੈਸੇ ਆਪਣੇ ਹੈਗੇ ਘਰ ਘਰ ਜਾ ਕੇ ਨਾ ਇੱਕ ਵਾਰ ਮਹੀਨੇ ਚ ਇੱਕ ਦੋ ਵਾਰ ਮਤਲਬ ਮੈਸੇਜ ਦੇ ਦੋ, ਜਾ ਜਾ ਕੇ ਉਹਨਾਂ ਨੂੰ ਦੱਸੋ, ਜੈਸੇ ਆਪਣੇ ਆਂਗਨਵਾੜੀ ਹੋ ਗਏ, ਆਪਣੇ ਹੋਰ ਕਾਰ ਕੰਮ ਹੀ ਹੁੰਦੇ ਬੰਦੇ ਜਿਹੜੇ ਹੁੰਦੇ ਕਾਰ
0: ਜੀ,
1: ਮਤਲਬ
0: ਹੁੰਦੇ। ਬਿਲਕੁਲ ਸਹੀ ਕਿਹਾ ਜੀ ਤੁਸੀਂ ਕਿ ਪਾਣੀ ਦੀ ਵਰਤੋਂ ਕੀਤੀ ਜਾਵੇ, ਪਾਣੀ ਨੂੰ ਜ਼ਾਇਆ ਨਾ ਕੀਤਾ ਜਾਵੇ।
1: ਹਾਂਜੀ ਹਾਂਜੀ
0: ਜੀ, ਬਹੁਤ ਵਧੀਆ ਸੁਨੇਹਾ ਤੁਹਾਡਾ। ਮੌਸਮ ਕੋਈ ਵੀ ਹੋਵੇ, ਜਿਹੜਾ ਸਾਫ਼ ਪੀਣ ਦਾ ਪਾਣੀ ਹੈ ਇਸ ਨੂੰ ਹਮੇਸ਼ਾ ਬਚਾ ਕੇ ਰੱਖਣਾ ਚਾਹੀਦਾ।
1: ਹਾਂਜੀ ਹਾਂਜੀ,
0: ਹੁਣ ਤਾਂ ਇਹ ਵੀ ਕਹਿੰਦੇ ਨੇ
1: ਮਤਲਬ ਸਰਕਾਰੀ ਬੰਦੇ ਜੇ ਜਾਉਂਗੇ ਨਾ, ਜੇ ਘਰ ਘਰ ਜਾਉਂਗੇ ਇੱਕ ਵਾਰ ਮਤਲਬ, ਤਾਂ ਫਿਰ ਉਹਨਾਂ ਦਾ ਜ਼ਿਆਦਾ ਨੋਟਿਸ ਹੁੰਦਾ ਬੰਦੇ ਦਾ, ਓਦਾਂ ਨੋਟਿਸ ਨਹੀਂ ਕਰਦੇ ਜ਼ਿਆਦਾ ਕਰਕੇ।
0: ਵੈਸੇ ਸਾਰਾ ਕੰਮ ਸਰਕਾਰ ਦਾ ਨਹੀਂ ਹੈ, ਸਾਰਾ ਕੰਮ ਸਰਕਾਰ ਦਾ ਹੀ ਨਹੀਂ ਹੈ, ਕੁਛ ਕੰਮ ਸਾਡਾ ਵੀ ਹੈ। ਤੁਹਾਡਾ ਸੁਨੇਹਾ ਇਹ ਕਿ ਪਾਣੀ ਦੀ ਵਰਤੋਂ ਕਰੋ, ਪਾਣੀ ਨੂੰ ਖਾਮ ਖਾ ਡੋਲੋ ਨਾ।
1: ਹਾਂਜੀ ਹਾਂਜੀ,
0: ਸ਼ੁਕਰੀਆ ਗੱਲਬਾਤ ਕਰਨ ਲਈ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
2: ਸੈਕਟਰ 9 ਪੰਚਕੂਲੇ ਤੋਂ ਰਮੇਸ਼ ਗੁਲਾਟੀ ਵੱਲੋਂ ਅਨਿਲ ਪੁੰਜ ਭਾਈਚਾਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਜੀ, ਗੁਲਾਟੀ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ?
2: ਬਹੁਤ ਮਿਹਰਬਾਨੀ ਜੀ, ਤੁਹਾਡੀਆਂ ਦੁਆਵਾਂ ਜੀ।
0: ਸਿਹਤਾਂ ਠੀਕ ਨੇ?
2: ਮੌਜਾਂ ਲੈ ਰਹੇ ਹਾਂ ਜੀ ਪ੍ਰੋਗਰਾਮ ਸੁਣ ਸੁਣ ਕੇ।
0: ਸਿਹਤਾਂ ਠੀਕ ਨੇ?
2: ਹਾਂਜੀ ਹਾਂਜੀ,
0: ਚਲੋ ਵਧੀਆ ਰਹੋ, ਖੁਸ਼ ਰਹੋ। ਫਰਮਾਓ ਜੀ ਕੀ ਕਹਿਣਾ ਚਾਹੋਗੇ?
2: ਅਨਿਲ ਜੀ, ਜਾਣੇ ਅਣਜਾਣੇ ਨਾ ਕਈ ਵਾਰ ਸਾਡੀ ਜ਼ਬਾਨ ਤੋਂ ਕੁਛ ਚੰਗੇ ਮਾੜੇ ਲਫ਼ਜ਼ ਨਿਕਲ ਜਾਂਦੇ ਹਨ
0: ਜੀ,
2: ਜੋ ਦੂਜੇ ਨੂੰ ਚੁੱਭ ਵੀ ਜਾਂਦੇ ਆ ਤੇ ਰਿਸ਼ਤਾ ਵੀ ਹੌਲਾ ਪੈ ਜਾਂਦਾ ਜੀ। ਹੁਣ ਦੇਖੋ ਜ਼ਮਾਨਾ ਬਦਲ ਰਿਹਾ, ਪੁਰਾਣੀ ਕਹਾਵਤਾਂ ਪੂਰੀਆਂ ਲਾਗੂ ਵੀ ਨਹੀਂ ਹੋ ਰਹੀਆਂ, ਤੇ ਮੇਰਾ ਸੁਨੇਹਾ ਹੈ ਕਿ ਸਾਨੂੰ ਨਾ ਨਿਰਾ ਸ਼ਬਦਾਂ ਤੇ ਨਹੀਂ ਜਾਣਾ ਚਾਹੀਦਾ, ਔਖਾ ਸ਼ਬਦਾਂ ਨੂੰ ਭੁਲਾਉਣਾ, ਪਰ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਸਾਹਮਣੇ ਵਾਲਾ ਬੰਦਾ ਦਿਲ ਦਾ ਤਾਂ ਚੰਗਾ ਪਰ ਜ਼ਬਾਨ ਦਾ ਥੋੜਾ ਕੌੜਾ, ਜੋ ਸੱਚ ਗੱਲ ਕਹਿ ਦਿੰਦਾ ਤੇ ਸੱਚੀ ਗੱਲ ਤਾਂ ਵੈਸੇ ਹੀ ਸਾਰਿਆਂ ਨੂੰ ਕੌੜੀ ਲੱਗਦੀ ਹੈ। ਮੈਂ ਤਾਂ ਇਹ ਕਹਿ ਰਿਹਾ ਜੀ ਉਹਨੂੰ ਨਾ ਦੂਜੇ ਦੇ ਅੰਦਰ ਵੀ ਝਾਕਣਾ ਚਾਹੀਦਾ ਕਿ ਯਾਰ ਬੰਦਾ ਤਾਂ ਵਧੀਆ, ਜੇ ਸ਼ਬਦ ਬੋਲ ਗਿਆ ਤੇ ਯਾਰ ਸ਼ਬਦ ਹੈ ਵੀ ਸੱਚੇ, ਉਹਨਾਂ ਦਾ ਥੋੜਾ ਮਨਨ ਕਰਨਾ ਚਾਹੀਦਾ ਜੀ,
0: ਗੁਲਾਟੀ ਸਾਹਿਬ। ਹੁਣ ਗੱਲ ਏਦਾਂ ਨਾ, ਜਿਹੜੀ ਦਿਲ ਦੀ ਗੱਲ ਹੈ ਉਹ ਤਾਂ ਆਰਾਮ ਨਾਲ ਬਹਿ ਕੇ ਹੀ ਸਮਝੀ ਜਾਊਗੀ, ਮਹਿਸੂਸ ਕੀਤੀ ਜਾਊਗੀ, ਜੋ ਸਾਹਮਣੇ ਹੈ ਉਹੀ ਜਿਹੜੀ ਹੈ ਹਰ ਗੱਲਬਾਤ ਬਣਾ ਵੀ ਦਿੰਦਾ ਵਿਗਾੜਦਾ ਵੀ ਦਿੰਦਾ, ਇਸ ਕਰਕੇ ਜ਼ਬਾਨ ਤੇ ਕੰਟਰੋਲ ਤਾਂ ਚਾਹੀਦਾ ਬਈ।
2: ਨਹੀਂ ਚਾਹੀਦਾ ਤਾਂ ਜ਼ਰੂਰ ਹੈ ਪਰ ਟਾਈਮ ਨਾਲ ਥੋੜਾ ਬਦਲਣਾ ਵੀ ਚਾਹੀਦਾ। ਮੈਂ ਮਨ ਕੀ ਬਾਤ ਵਿਚਾਰ

0: ਲਾਈਨਾਂ ਕਈ ਵਾਰ ਲਿਖਦਾ ਰਹਿੰਦਾ, ਚਾਰ ਲਾਈਨਾਂ ਮੈਂ ਲਿਖੀਆਂ ਸੀ ਕਿ ਮੇਰੀ ਜ਼ੁਬਾਨ ਪੇ ਮਤ ਜਾਓ ਮਿੱਤਰੋ,
1: ਜੀ
0: ਤੋ ਯੂੰ ਹੀ ਫਿਸਲਤੀ ਹੈ, ਕਭੀ ਮੇਰੇ ਮਨ ਤੋਂ ਵੀ ਚਟੋਲੋ, ਆਪਕੇ ਲਈ ਬਸ ਦੁਆ ਹੀ ਨਿਕਲਤੀ ਹੈ।
1: ਕਿਆ ਬਾਤ ਹੈ, ਕਿਆ ਬਾਤ ਹੈ। ਖੈਰ ਕੋਈ ਗੱਲ ਨਹੀਂ, ਇਹ ਤੁਹਾਡੀ ਗੱਲ ਸਹੀ ਹੈ ਕਿ ਕਈ ਵਾਰੀ ਆਦਮੀ ਦਾ ਗੱਲ ਕਰਨ ਦਾ ਤਰੀਕਾ ਕੌੜਾ ਹੋ ਸਕਦਾ ਹੈ, ਪਰ ਆਦਮੀ ਅੱਛਾ ਹੁੰਦਾ, ਐਸੀ ਗੱਲ ਨਹੀਂ, ਦਿਲ ਤੋਂ ਮਾੜਾ ਨਹੀਂ ਹੁੰਦਾ। ਤੁਹਾਡਾ ਮਤਲਬ ਕਿ ਮਤਲਬ ਬੰਦੇ ਨੂੰ ਟਾਈਮ ਦੇ ਦੇਣਾ ਚਾਹੀਦਾ। ਚਲੋ, ਗੱਲ ਤਾਂ ਫਿਰ ਵੀ ਪਿਆਰ ਤੇ ਮੁੱਕਣੀ ਹੈ। ਸ਼ੁਕਰੀਆ ਗੁਲਾਟੀ ਜੀ, ਗੱਲਬਾਤ ਕਰ।
0: ਥੈਂਕ ਯੂ ਸਰ।

0: ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਣ ਰਹੇ ਮਿੱਤਰਾਂ ਦੇ ਇਸ ਵੇਲੇ ਤੁਸੀਂ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਰਹੇ ਹੋ FM 107.2 MHz ਤੇ ਆਪਣੇ ਰੇਡੀਓ ਸੈੱਟ ਦੇ ਨਾਲ ਨਾਲ ਇਸ ਵੇਲੇ ਤੁਸੀਂ ਸਾਨੂੰ ਸਾਡੀ ਐਪ ਨਿਊਜ਼ ਔਨ AIR ਅਤੇ ਪ੍ਰਸਾਰ ਭਾਰਤੀ ਦੀ ਲਾਈਵ ਸਟ੍ਰੀਮਿੰਗ 'ਤੇ ਵੀ ਸੁਣ ਰਹੇ ਹੋ। ਪ੍ਰੋਗਰਾਮ ਸੁਣ ਰਹੇ ਮਿੱਤਰਾਂ ਦੇ ਜੀ ਨਾਂ ਦੱਸੋ, ਜਗ੍ਹਾ ਦਾ ਨਾਂ।
1: ਸੁਨੀਤਾ ਡੋਗਰਾ ਬੋਲ ਰਹੀ ਸਰ, ਗੁੱਡ ਮਾਰਨਿੰਗ। ਇਹ ਤਾਂ ਅੰਗਰੇਜ਼ੀ 'ਚ ਕਰ ਲੈਂਦੇ, ਫਿਰ ਪੰਜਾਬੀ 'ਚ ਗੱਲ ਕਰਦੇ।
0: ਪੰਜਾਬੀ 'ਚ ਕਰੋ ਤੁਸੀਂ।
1: ਔਰ ਠੀਕ ਹੈ ਸਰ?
0: ਜੀ ਜੀ
1: ਜੀ ਸਰ, ਓਕੇ ਸਰ। ਸੁਨੇਹਾ ਮੈਂ ਦੇਣਾ ਚਾਹੁੰਦੀ ਜੀ, ਘਰ ਵਿੱਚ ਨਾ ਕਿੰਨੀਆਂ ਕੁਛ ਨਾ ਕੁਛ ਦਿੱਕਤਾਂ ਹੁੰਦੀਆਂ, ਜਿਹੜੇ ਸਾਡੇ ਬੱਚੇ ਹੈ ਉਹਨਾਂ ਨੂੰ ਉਹਨਾਂ ਵਿੱਚ ਉਹਨਾਂ ਦੇ ਸਾਹਮਣੇ ਨਾ ਇਹ ਚੀਜ਼ਾਂ ਡਿਸਕਸ ਕਰੋ
0: ਜੀ,
1: ਕਿਉਂਕਿ ਜਿਹੜੀਆਂ ਪ੍ਰੋਬਲਮੈਟਿਕ ਚੀਜ਼ਾਂ ਬੱਚਿਆਂ ਕੋਲ, ਆਪਣਾ ਪੜ੍ਹਨੇ ਦਾ ਬੜਾ ਮਤਲਬ 1 point ਪ੍ਰੋਗਰਾਮ ਹੁੰਦਾ ਨਾ, ਅਟੈਂਸ਼ਨ ਡਾਇਵਰਟ ਨਾ ਕਰੋ ਘਰ ਦੇ ਵਿਵਾਦ ਜਿਹੜੇ ਆ ਉਹਨਾਂ ਵਿੱਚ, ਸਾਹਮਣੇ ਨਾ ਇਹ ਦੀਆਂ ਗੱਲਾਂ ਕਰੋ। ਛੋਟੇ ਹੋਣ ਚਾਹੇ ਵੱਡੇ ਹੋਣ, ਬੱਚੇ
0: ਰਿਸ਼ਤੇਦਾਰੀ ਕੀ ਜਾਣਕਾਰੀ, ਤਾਂ ਫਿਰ ਬੱਚਿਆਂ ਨੂੰ ਕੀ ਪਤਾ ਚੱਲੂਗਾ ਅੱਗੇ ਚੱਲ

0: ਕੇ
1: ਉਹ ਤਾਂ ਫਿਰ ਇਕੱਲੇ ਦੇ ਇਕੱਲੇ
0: ਜੀ ਜੀ ਮਹਾਰਾਸ਼ਟਰ ਦਾ ਵਿਵਾਦ ਹੋਇਆ ਨਾ
1: ਹਾਂ ਹਾਂ
0: ਉਹ ਮੈਂ ਦਿਮਾਗ ਵਿੱਚ ਰੱਖ ਕੇ ਸੋਚ ਰਹੀ
1: ਨਹੀਂ ਨਹੀਂ ਉਹ ਤਾਂ ਚਲੋ ਇੱਕ ਵਾਕਿਆ ਹੋ ਗਿਆ ਨਾ
0: ਇੱਕ ਇੰਸੀਡੈਂਟ ਹੋਈ ਵੈਸੇ ਬੱਚਿਆਂ ਨੂੰ ਘਰ ਦੀ ਸਿਚੁਏਸ਼ਨ ਪਤਾ ਹੋਣੀ ਚਾਹੀਦੀ ਉਹ ਤਾਂ ਗੱਲ ਤੁਸੀਂ ਠੀਕ ਹੈ
1: ਨਹੀਂ ਨਹੀਂ ਜਿਹੜੀ ਮੈਂ ਗੱਲ ਕਹਿ ਰਿਹਾ ਉਹ ਜਿਹੜੀ ਗੱਲ ਹੈਗੀ ਆ ਉਹ ਕਿਸੇ ਕਿਸੇ ਖਾਸ ਵਾਕਿਆ ਨਾਲ ਨਹੀਂ ਜੁੜੀ ਹੋਈ ਮੈਂ ਇੱਕ ਆਮ ਗੱਲ ਘਰ ਦੀ ਕਰ ਰਿਹਾ ਆਮ ਗੱਲ ਇਹ ਹੈ ਕਿ ਬੱਚਿਆਂ ਨੂੰ ਘਰ ਦੇ ਬਾਰੇ ਘਰ ਦੇ ਰਿਸ਼ਤਿਆਂ ਬਾਰੇ ਘਰ ਚ ਕੀ ਚੰਗਾ ਕੀ ਚੰਗਾ ਹੋਇਆ ਕੀ ਮਾੜਾ ਹੋਇਆ ਹਰ ਚੀਜ਼ ਡਿਸਕਸ

0: ਪਰ ਸਾਇੰਸ ਤੇ ਵੀ ਜ਼ਿਆਦਾ
1: ਹਿੰਮਤ ਤੇ ਹਿੰਮਤ ਦੇਣ ਦਾ ਉਹਨਾਂ ਨੂੰ ਰਾਹ ਦਿਖਾਉਣ ਦਾ ਕੰਮ ਤੁਸੀਂ ਕਰਨਾ ਜੀ
0: ਜਿਹੜੇ ਪੁਰਾਣੇ ਆ ਸੀ ਜਨ ਜੀ
1: ਜੀ ਜੀ ਜੀ
0: ਸਾਡਾ ਕੰਮ ਹੈ ਪਰ ਸਰ ਮੈਂ ਹੀ ਬੱਚਿਆਂ ਨੂੰ ਰਿਕੁਐਸਟ ਕਰਦੀ ਕਿ ਆਪਣੇ ਪੇਰੈਂਟਸ ਨੂੰ ਸੁਣੋ ਕਿਉਂਕਿ ਉਹਨਾਂ ਦੇ ਤਜਰਬੇ ਜਿਹੜੇ ਆ ਨਾ ਉਹ ਬੇਕਾਰ ਨਹੀਂ ਹੈ ਉਹਨਾਂ ਨੇ ਵੀ ਆਪਣੇ ਬਜ਼ੁਰਗਾਂ ਤੇ ਲਏ ਹੋਏ ਜਨਰੇਸ਼ਨ ਟੂ ਜਨਰੇਸ਼ਨ ਚੱਲਦੇ ਰਹਿਣੇ ਚਾਹੀਦੇ ਹਨਾ
1: ਤੇ ਨਾਲੇ ਤੁਸੀਂ ਕਹਿੰਦੇ ਕਿ ਉਹਨਾਂ ਤੋਂ ਲੁੱਟ ਲਓ
0: ਹਾਂਜੀ
1: ਉਹਨਾਂ ਨੂੰ ਦੱਸੋ ਨਾ ਨਾਲੇ ਕਹਿੰਦੇ ਤੁਸੀਂ ਬਹਿ ਕੇ ਗੱਲਬਾਤ ਕੀਤੀ ਜਾਵੇ
0: ਆਰਾਮ ਨਾਲ
1: ਡਾਇਲੋਗ ਦੀ ਤਾਂ ਕਮੀ ਹੋ ਗਈ ਹੈ ਡਾਇਲੋਗ ਤਾਂ ਹੋਣਾ ਚਾਹੀਦਾ
0: ਵਿਚਾਰ ਜਿਹੜਾ
1: ਵਿਚਾਰ ਵਟਾਂਦਰਾ ਉਹ ਤਾਂ ਹੋਣਾ ਹੀ ਚਾਹੀਦਾ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਗੱਲ ਕਿੱਥੇ ਦੀ ਕਿੱਥੇ ਨਿਕਲ ਗਈ ਹੈ ਤੁਹਾਡਾ ਸੁਨੇਹਾ ਸਿਰ ਮੱਥੇ ਤੇ ਜੀ
0: ਥੈਂਕ ਯੂ ਜੀ ਥੈਂਕ ਯੂ
1: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ
2: ਅਸਲਾਮੁਅਲੈਕੁਮ
1: ਤੁਸੀਂ ਆਪਣਾ ਰੇਡੀਓ ਸੈੱਟ ਪਹਿਲਾਂ ਹਾਂ ਹੁਣ ਬਣੀ ਗੱਲ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਜੀ ਕੀ ਹਾਲ ਚਾਲ ਹੈ ਨਾਂ ਦੱਸੋ ਜਗ੍ਹਾ ਦਾ ਨਾਂ ਮੁਹੰਮਦ
2: ਖੁਸ਼
1: ਖੁਸ਼ ਮੁਹੰਮਦ ਕਿਆ ਬਾਤ ਹੈ ਖੁਸ਼ ਕੀਤਾ ਅੱਛਾ ਤੁਸੀਂ ਇਸ ਪ੍ਰੋਗਰਾਮ ਚ ਸ਼ਾਮਿਲ ਹੋਣੇ ਹੋ ਕਿਆ ਬਾਤ ਹੈ ਕਿਆ ਬਾਤ ਹੈ ਅੱਛਾ ਖੁਸ਼ ਜੀ ਅੱਜ ਦੇ ਇਸ ਪ੍ਰੋਗਰਾਮ ਲਈ ਤੁਹਾਡਾ ਸੁਨੇਹਾ ਕੀ ਪਿਆਰਿਓ
2: ਮੇਰਾ ਸੰਦੇਸ਼ ਇਹ ਹੈ ਸਰ ਜੋ ਪਾਣੀ ਲੋਕ ਬੇਕਾਰ ਕੋ ਖਰਚ ਕਰਦੇ ਹੈ
1: ਤੁਹਾਡਾ ਰੇਡੀਓ ਆਨ ਹੈ ਸਾਹਿਬ ਤੁਹਾਡਾ ਰੇਡੀਓ ਆਨ ਹੈ ਖੁਸ਼ ਮੁਹੰਮਦ ਜੀ ਪਰ ਤੁਹਾਡੀ ਆਵਾਜ਼ ਬੜੀ ਗੂੰਜ ਰਹੀ ਹੈ ਕਿੱਥੇ ਹੋ
2: ਬਾਹਰ ਹੂੰ ਇਕਦਮ ਅਭਿਆ ਦੀ ਆਵਾਜ਼ ਹੀ ਆ ਰਹੀ ਹੈ
1: ਥੋੜਾ ਨੂੰ ਅੰਦਰ ਅੰਦਰ ਨੂੰ ਆ ਜਾਓ
2: ਠੀਕ ਹੈ ਸਰ
1: ਤੁਹਾਡੀ ਆਵਾਜ਼ ਪਤਾ ਕਿੱਦਾਂ ਆ ਰਹੀ ਹੈ
2: ਹਾਂਜੀ
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਵੱਡੀ ਗੱਲ ਕੀਤੀ ਹੈ
2: ਪਾਣੀ ਔਰ ਬਿਜਲੀ ਇਹ ਬਹੁਤ ਮਹੱਤਵਪੂਰਨ ਰੱਖੀ ਹੈ ਜ਼ਿੰਦਗੀ ਨੇ
1: ਬਿਲਕੁਲ ਜੀ ਨੈਕਸਟ ਜਨਰੇਸ਼ਨ ਲਈ ਅਸੀਂ ਸੋਚਣਾ ਹੈ ਹੋਰ ਕਿੰਨੇ ਸੋਚਣਾ ਕੁਦਰਤੀ ਵਸੀਲੇ ਨੇ ਇਹਨਾਂ ਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਹੈ ਇਹਨਾਂ ਦੀ ਵਰਤੋਂ ਵੀ ਕਰਨੀ ਹੈ ਪਰ ਇਹਨਾਂ ਨੂੰ ਸੰਭਾਲ ਕੇ ਵੀ ਰੱਖਣਾ ਇਹਨਾਂ ਨੂੰ ਵਿਅਰਥ ਨਹੀਂ ਕਰਨਾ
2: ਜੀ ਸਰ
1: ਖੁਸ਼ ਮੁਹੰਮਦ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ

0: ਲਾਈਫ ਔਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਇਸ ਵੇਲੇ ਤੁਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਸੁਣ ਰਹੇ ਹੋ FM 107.2 MHz ਤੇ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ ਨਾਂ ਦੱਸੋ ਜਗ੍ਹਾ ਦਾ ਨਾਂ
1: ਜੀ ਪਿੰਡ ਖਿਡਮਸ ਤੋਂ ਰਾਮਵੀਰ ਬੋਲ ਰਿਹਾ ਜੀ
0: ਹਾਂਜੀ ਰਾਮਵੀਰ ਜੀ ਠੀਕ ਠਾਕ ਹੋ
1: ਹਾਂਜੀ ਹਾਂਜੀ ਬਿਲਕੁਲ ਚੰਗੇ ਨੇ ਜੀ
0: ਅੱਛਾ ਤੁਸੀਂ ਫੋਨ ਤੇ ਇਸ ਵੇਲੇ ਗੱਲ ਕਰ ਰਹੇ ਹੋ ਇਸ ਤੋਂ ਇਲਾਵਾ ਕੀ ਕੰਮ ਕਾਰ ਚੱਲ ਰਿਹਾ
1: ਮੈਂ ਬਿਜਲੀ ਦਾ ਕੰਮ ਕਰਦਾ ਜੀ ਇਲੈਕਟ੍ਰੀਸ਼ੀਅਨ ਦਾ
0: ਅੱਛਾ
1: ਹਾਂਜੀ ਹਾਂਜੀ
0: ਜੀ ਤੇ ਅੱਜ ਦੇ ਇਸ ਪ੍ਰੋਗਰਾਮ ਲਈ ਕੀ ਸੁਨੇਹਾ ਤੁਹਾਡਾ
1: ਅੱਜ ਦਾ ਸੁਨੇਹਾ ਤੇ ਮੈਂ ਆਪਣੇ ਜਿਹੜੇ ਪਰਿਵਾਰ ਦੇ ਬੰਦੇ ਹੁੰਦੇ ਆ ਜਿਹੜੇ ਪਰਿਵਾਰ ਵਿੱਚ ਬੱਚੇ ਪੜ੍ਹੇ ਲਿਖੇ ਹੁੰਦੇ ਆ ਅੱਜ ਕੱਲ ਜਿਹੜਾ ਆਪਣਾ ਉਹਨਾਂ ਨੂੰ ਪਰੇਸ਼ਾਨੀ ਇਹ ਹੁੰਦੀ ਹੈ ਕਿ ਸਾਨੂੰ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਭਾਵੇਂ ਖੇਤਾਂ ਵਿੱਚ ਕਿੰਨਾ ਕੰਮ ਹੋਵੇ ਘਰ ਵਿੱਚ ਡੰਗਰ ਸੁਬੰਧੇ ਹੁੰਦੇ ਆ ਅਤੇ ਉਹਨਾਂ ਦਾ ਇੰਟਰਸਟ ਨਹੀਂ ਹੁੰਦਾ ਸਰ ਇਹਨਾਂ ਦੇ ਕੰਮ ਵਿੱਚ ਮੈਂ ਕਹਿੰਦਾ ਵੀ ਆਪਣੇ ਪਰਿਵਾਰ ਵਿੱਚ ਰਹਿ ਕੇ ਆਪਣਾ ਜਿਹੜਾ ਕੰਮ ਆਪਾਂ ਕਰ ਸਕਦੇ ਨੇ ਉਹ ਕੰਮ ਜ਼ਰੂਰ ਕਰੋ ਤਾਂ ਕਿ ਪਰਿਵਾਰ ਨੂੰ
0: ਅੱਛਾ ਤੁਹਾਡਾ ਸੁਨੇਹਾ ਹੈ ਕਿ ਆਪਣੇ ਪਰਿਵਾਰ 'ਚ ਰਹਿ ਕੇ ਚਾਹੇ ਕੰਮ ਛੋਟਾ ਹੋਵੇ ਵੱਡਾ ਹੋਵੇ ਜਿਵੇਂ ਦਾ ਵੀ ਤੁਸੀਂ ਕਰ ਸਕਦੇ ਹੋ ਕਰਨਾ ਚਾਹੀਦਾ ਹੈ
1: ਰਲ ਮਿਲ ਕੇ ਕੰਮ ਕਰਨਾ ਚਾਹੀਦਾ ਜੀ ਤਾਂ ਕਿ ਸਹਾਇਤਾ ਮਿਲ ਸਕੇ ਜੀ ਬਜ਼ੁਰਗ ਆਦਮੀ ਨੇ
0: ਇਹ ਬਹੁਤ ਵਧੀਆ ਗੱਲ ਕੀਤੀ ਚਾਹੇ ਪਰਿਵਾਰ ਹੋਵੇ ਸਮਾਜ ਹੋਵੇ ਜਾਂ ਸਾਡਾ ਦੇਸ਼ ਹੋਵੇ
1: ਬਿਲਕੁਲ ਜੀ ਬਿਲਕੁਲ
0: ਮਿਲ ਜੁਲ ਕੇ ਰਵਾਂਗੇ ਕੰਮ ਕਰਾਂਗੇ ਤੇ ਆਪਣੇ ਆਪ ਅਸੀਂ ਤਰੱਕੀ ਕਰਦੇ ਰਹਾਂਗੇ
1: ਬਿਲਕੁਲ ਜੀ
0: ਸ਼ੁਕਰੀਆ ਜੀ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਇਸ ਵੇਲੇ ਤੁਸੀਂ ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ ਸੁਣ ਰਹੇ ਹੋ FM 107.2 MHz ਤੇ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ
2: ਨਮਸਕਾਰ
0: ਜੀ ਨਮਸਕਾਰ ਨਾਂ ਦੱਸੋ ਜਗ੍ਹਾ ਦਾ ਨਾਂ
2: ਬੈਂਜੂ ਟੇਲਰ ਬੋਲ ਰਿਹਾ ਜੀ ਖਰੜ ਤੋਂ ਜੀ
0: ਖਰੜ ਤੋਂ ਹਾਂਜੀ ਨਾਂ ਕੀ ਦੱਸਿਆ
2: ਬੈਂਜੂ
0: ਬੈਂਜੂ
2: ਬੈਂਜੂ ਟੇਲਰ ਹਾਂਜੀ
0: ਬੜਾ ਯੂਨੀਕ ਨਾਮ ਹੈ ਤੁਹਾਡਾ ਕਮਾਲ ਹੀ ਕਰ ਦਿੱਤੀ ਅੱਛਾ ਕੀ ਹਾਲ ਚਾਲ ਹੈ ਤੁਹਾਡਾ
2: ਠੀਕ ਹੈ ਜੀ ਬਿਲਕੁਲ
0: ਕੰਮ ਕਾਜ ਠੀਕ ਚੱਲ ਰਿਹਾ ਜੀ
2: ਕੰਮ ਕਾਜ ਠੀਕ ਹੈ ਜੀ
0: ਖਰੜ ਕਿੱਥੋਂ ਬੋਲ ਰਹੇ ਹੋ
2: ਖਰੜ ਚੁੰਗੇ ਰੋਡ ਤੋਂ ਜੀ
0: ਅੱਛਾ ਵਾਹ ਬਈ ਵਾਹ ਬੜਾ ਚੰਗਾ ਲੱਗਦਾ ਸਾਨੂੰ ਵੈਸੇ ਸਾਡੇ ਸਰੋਤੇ ਆਪਣੇ ਕੰਮ ਚੋਂ ਟਾਈਮ ਕੱਢ ਕੇ ਫੋਨ ਮਿਲਾਉਂਦੇ ਨੇ ਇੰਤਜ਼ਾਰ ਕਰਦੇ ਨੇ ਫਿਰ ਗੱਲਬਾਤ ਕਰਦੇ ਨੇ ਕਿਉਂ ਬੈਂਜੂ ਜੀ
2: ਹਾਂਜੀ ਠੀਕ ਹੈ ਜੀ ਬਿਲਕੁਲ
0: ਕੀ ਸੁਨੇਹਾ ਤੁਹਾਡਾ
2: ਮੇਰਾ ਸੁਨੇਹਾ ਜੀ ਇਹੀ ਹੈ ਕਿ ਅੱਜ ਲੱਖਣੀਆਂ ਦਾ ਸੀਜ਼ਨ ਆ ਰਿਹਾ ਜੀ
0: ਰੱਖਣੀਆਂ ਹਾਂ
2: ਤੇ ਸਾਰਿਆਂ ਨੂੰ ਬਸ ਇਹੀ ਬੇਨਤੀ ਹੈ ਮੇਰੀ ਗੁਜ਼ਾਰਿਸ਼ ਜੀ ਸੁੱਖ ਸ਼ਾਂਤੀ ਨਾਲ ਆਪਣਾ ਰੱਖਣੀਆਂ ਮਨਾਓ ਭਾਈਆਂ ਭੈਣਾਂ ਦੀਆਂ ਜੋੜੀਆਂ ਸਲਾਮਤ ਰਹੇ
0: ਜੀ ਬਿਲਕੁਲ ਜੀ ਬਿਲਕੁਲ ਪੂਰੀ ਦੁਨੀਆਂ 'ਚ ਇਹ ਆਪਣੇ ਵਰਗਾ ਇੱਕ ਅਲੱਗ ਹੀ ਤਿਉਹਾਰ ਹੈਗਾ ਇਹ ਕਿਤੇ ਹੋਰ ਨਹੀਂ ਮਨਾਇਆ ਜਾਂਦਾ ਇਹ ਸਾਡੇ ਜਿਹੜੀ ਹਿੰਦੁਸਤਾਨੀ ਪਰੰਪਰਾ ਹੈ ਉਹਦੇ ਵਿੱਚ ਭੈਣ ਅਤੇ ਭਰਾ ਦੇ ਪਿਆਰ ਦਾ ਪ੍ਰਤੀਕ ਇਹ ਤਿਉਹਾਰ ਹੈਗਾ ਰੱਖੜੀ ਤੁਹਾਨੂੰ ਵਧਾਈਆਂ ਜਾਓਗੇ ਰੱਖੜੀ ਬਣਾਉਣ ਕੇ ਇੱਥੇ ਹੀ ਘਰੇ ਹੈਗੇ ਅੱਛਾ ਅੱਛਾ ਆਸ ਪਾਸ ਹੀ ਅੱਛਾ ਘਰ ਹੀ
2: ਹਾਂਜੀ ਆਪਣਾ ਯਾਨੀ ਕਿ ਇੱਥੇ ਹੀ ਹੈ ਜੀ ਖਰੜ ਜੀ
0: ਅੱਛਾ ਚਲੋ ਤੁਹਾਨੂੰ ਬਹੁਤ ਮੁਬਾਰਕਾਂ ਰੱਖੜੀ ਦੇ ਤਿਉਹਾਰ ਦੀਆਂ
2: ਹਾਂਜੀ
0: ਰੱਬ ਕਰੇ ਖੁਸ਼ੀਆਂ ਸਜੀਆਂ ਰਹਿਣ
2: ਹਾਂਜੀ
0: ਭੈਣ ਤੇ ਭਰਾ ਦਾ ਪਿਆਰ ਜਿਹੜਾ ਬਣਿਆ ਰਹੇ
2: ਬਣਿਆ ਰਹੇ
0: ਸ਼ੁਕਰੀਆ ਬੈਂਜੂ ਜੀ
2: ਓਕੇ ਸ਼ੁਕਰੀਆ ਜੀ
0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ ਨਾਂ ਦੱਸੋ ਜਗ੍ਹਾ ਦਾ ਨਾਂ ਹਾਂਜੀ
3: ਹੈਲੋ
0: ਮੈਂ ਆ ਗਿਆ

0: ਜੀ ਨਾ ਦੱਸੋ ਜਗਤ ਨਾ।
1: ਹੈਲੋ
0: ਜੀ, ਜੀ ਨਾ ਦੱਸੋ ਜਗਤ ਨਾ ਜੀ।
2: ਹਾਂਜੀ ਸਤਿ ਸ੍ਰੀ ਅਕਾਲ, ਰਣਜੀਤ ਕੁਮਾਰ ਚੰਦਨ
0: ਜੀ। ਰਣਜੀਤ ਜੀ ਕੀ ਹਾਲ ਚਾਲ ਹੈ?
2: ਠੀਕ ਹੈ ਜਨਾਬ, ਤੁਸੀਂ ਸੁਣਾਓ?
0: ਹਾਂ ਬਹੁਤ ਵਧੀਆ। ਅੱਜ ਦੇ ਇਸ ਪ੍ਰੋਗਰਾਮ ਲਈ ਤੁਹਾਡਾ ਸੁਨੇਹਾ ਕੀ ਰਣਜੀਤ ਜੀ?
2: ਸੁਨੇਹਾ ਸਰ ਮੇਰਾ ਇਹ ਹੈ ਜੀ, ਜਿਹੜਾ ਜਗ੍ਹਾ ਜਗ੍ਹਾ ਕੂੜਾ ਸਿੱਟਦੇ ਹੈ ਟਰਾਈ ਸਿਟੀ ਦੇ ਨਿਵਾਸੀ, ਜਿੱਥੇ ਖਾਲੀ ਜਗ੍ਹਾ ਦੇਖੀ ਹੈ ਉੱਥੇ ਸਿੱਟ ਦਿੰਦੇ ਹੈ, ਥੋੜਾ ਸਿਵਿਕ ਸੈਂਸ ਦਾ ਯੂਜ ਕਰਨ ਤੇ ਸਰਕਾਰਾਂ ਨੂੰ ਸਹਿਯੋਗ ਕਰਨ।
0: ਜੀ ਬਿਲਕੁਲ, ਇੱਕ ਵਾਰੀ ਉਹ ਦੇਖਦੇ ਨੇ ਆਲੇ ਦੁਆਲੇ ਕੋਈ ਦੇਖਦਾ ਤਾਂ ਨਹੀਂ
2: ਜੀ, ਜੀ
0: ਫਿਰ ਚੁੱਪ ਚਾਪ ਸੁੱਟ ਜਾਂਦੇ ਨੇ।
2: ਜਿੱਥੇ ਸਰਕਾਰ ਜ਼ਿੰਮੇਵਾਰ ਹੈ ਉੱਥੇ ਅਸੀਂ ਨਾਗਰਿਕ ਵੀ ਜ਼ਿੰਮੇਵਾਰ ਹੈ।
0: ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਗੱਲ ਕੀਤੀ ਹੈ
2: ਕਿ ਆਪਣੇ ਇਲਾਕੇ ਦੀ ਸਫਾਈ ਵਾਸਤੇ,
0: ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਲਈ, ਸਵੱਛ ਰੱਖਣ ਲਈ।
2: ਹੋਰ ਪੁੰਨ ਸਾਹਿਬ ਤੁਹਾਨੂੰ ਰਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ,
0: ਤੁਹਾਨੂੰ ਵੀ ਲੱਖ ਲੱਖ ਮੁਬਾਰਕਾਂ ਜੀ ਰੱਖੜੀ ਦੀਆਂ। ਖੁਸ਼ੀਆਂ ਭਰਿਆ ਇਹ ਤਿਉਹਾਰ।
2: ਥੈਂਕ ਯੂ ਸਰ, ਥੈਂਕ ਯੂ,
0: ਸਭ ਪਾਸੇ ਖੁਸ਼ੀਆਂ ਸਜਾਉਂਦਾ ਰਹੇ। ਸ਼ੁਕਰੀਆ ਰਣਜੀਤ ਜੀ,
2: ਥੈਂਕ ਯੂ ਸਰ,
0: ਗੱਲਬਾਤ ਕਰਨ ਲਈ, ਸੁਨੇਹਾ ਦੇਣ ਲਈ।
2: ਥੈਂਕ ਯੂ।

0: ਸਰੋਤਿਓ, ਇਹ ਸੀ ਅੱਜ ਦਾ ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ। ਹੁਣ ਆਉਣ ਵਾਲੇ ਮੰਗਲਵਾਰ ਨੂੰ ਦਿਨੇ 11:30 ਤੇ ਅਸੀਂ ਤੁਹਾਡੇ ਨਾਲ ਫਿਰ ਮਿਲਾਂਗੇ, ਗੱਲਬਾਤ ਕਰਾਂਗੇ। ਹੁਣ ਆਪਣੇ ਸਾਥੀ ਅਨਿਲ ਪੁੰਜ ਨੂੰ ਦਿਓ ਇਜਾਜ਼ਤ, ਫਿਰ ਦਿਨ ਕਿਸੇ ਮੋੜ ਤੇ ਤੁਹਾਡੇ ਨਾਲ ਮੁਲਾਕਾਤ ਹੋਏਗੀ। ਉਦੋਂ ਤੱਕ ਲਈ ਰੱਬ ਰਾਖਾ।
1: ਸੁਨੇਹੇ ਮਿੱਤਰਾਂ ਦੇ, ਤੁਹਾਡੇ ਦਿਲ ਖਿੱਚਵੇਂ ਸੁਨੇਹੇ, ਤੁਹਾਡੇ ਦਿਲ ਦਾ ਹਾਲ ਤੇ ਪੰਜਾਬੀ ਗੀਤਾਂ ਦੀ ਧਮਾਲ ਜੀ, ਸੁਨੇਹੇ ਮਿੱਤਰਾਂ ਦੇ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਡਿਜੀਟਲ ਭੁਗਤਾਨ ਦੀ ਕਾਇਆਕਲਪ ਕਰਦਿਆਂ ਯੂਨਾਈਟਿਡ ਪੇਮੈਂਟਸ ਇੰਟਰਫੇਸ ਯਾਨੀ ਕਿ UPI ਨੇ 10 ਸਾਲ ਪੂਰੇ ਕਰ ਲਏ ਨੇ। 2016 ਵਿੱਚ ਅੱਜ ਦੇ ਦਿਨ ਸ਼ੁਰੂ ਕੀਤਾ ਗਿਆ ਇਹ ਭਾਰਤੀ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਸਭ ਤੋਂ ਸਫਲ ਥੰਮਾਂ ਵਿੱਚੋਂ ਇੱਕ ਵਜੋਂ ਉਭਰਿਆ ਹੈ। UPI ਨੇ ਆਪਸ ਵਿੱਚ ਜੋੜੇ ਅਤੇ ਅਸਲ ਸਮੇਂ ਦੇ ਭੁਗਤਾਨਾਂ ਦੀ ਸਹੂਲਤ ਉਪਲਬਧ ਕਰਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ UPI ਦੇ 10 ਸਾਲ ਪੂਰੇ ਹੋਣ ਤੇ ਕਿਹਾ ਕਿ ਹਰ ਭਾਰਤੀ ਨੂੰ ਦੇਸ਼ ਦੀ ਇਸ ਡਿਜੀਟਲ ਕ੍ਰਾਂਤੀ ਤੇ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ UPI ਸਿਸਟਮ ਦੀ ਸ਼ੁਰੂਆਤ ਭਾਰਤ ਦੇ ਡਿਜੀਟਲ ਭੁਗਤਾਨ ਇਤਿਹਾਸ ਵਿੱਚ ਸਭ ਤੋਂ ਵੱਡਾ ਪਾਲੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ UPI ਇੱਕ ਦਹਾਕਾ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਭਾਰਤ ਦੀ ਡਿਜੀਟਲ ਭੁਗਤਾਨ ਯਾਤਰਾ ਵਿੱਚ ਹੁਣ ਤੱਕ ਦਾ ਸਭ ਤੋਂ ਫੈਸਲਾਕੁਨ ਫੈਸਲਾ ਸਾਬਤ ਹੋਇਆ ਹੈ। ਪਟਿਆਲਾ 'ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰੱਖੜੀ ਤਿਉਹਾਰ ਮੌਕੇ ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਨਵੀਂ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ 28 ਅਗਸਤ ਭਾਵ ਰੱਖੜੀ ਵਾਲੇ ਦਿਨ ਸਨਮਾਨ ਰਾਸ਼ੀ ਜਮ੍ਹਾਂ ਕਰਾਈ ਜਾਏਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਤੱਕ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 75 ਲੱਖ ਤੋਂ ਵੱਧ ਔਰਤਾਂ ਪਹਿਲਾਂ ਹੀ ਰਜਿਸਟਰ ਹੋ ਚੁੱਕੀਆਂ ਨੇ ਅਤੇ ਯੋਗ ਲਾਭਪਾਤਰੀਆਂ ਨੂੰ ਸਿੱਧੇ ਤੌਰ ਤੇ 2,274.42 ਕਰੋੜ ਰੁਪਏ ਤਬਦੀਲ ਕੀਤੇ ਜਾ ਚੁੱਕੇ ਨੇ। ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਸ਼ਾਸਕੀ ਅਤੇ ਵਿੱਤੀ ਪ੍ਰਵਾਨਗੀ ਲਈ ਕੁੱਲ 176.34 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ 3 ਮੁੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਿਫਾਰਸ਼ ਕੀਤੀ ਏ। ਇਨ੍ਹਾਂ ਵਿਚ 98.13 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਖੁੱਡਾ ਜੱਸੂ ਅਤੇ ਖੁੱਡਾ ਲਾਹੌਰਾ ਵਿਖੇ ਇਕ ਐਲੀਵੇਟਡ ਸੜਕ ਦਾ ਨਿਰਮਾਣ ਅਤੇ 13.32 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਸੁਖਨਾ ਚੋਰ ਰਿਜ਼ਰਵ ਫਾਰੈਸਟ ਵਿਖੇ ਇਕ ਸਿਟੀ ਫੋਰੈਸਟ ਦਾ ਵਿਕਾਸ ਸ਼ਾਮਲ ਏ। ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਦੇ ਤਹਿਤ ਮਨੀਵਾਜਰਾ ਵਿਖੇ 73.99 ਕਰੋੜ ਰੁਪਏ ਦੀ ਲਾਗਤ ਨਾਲ 50 ਬਿਸਤਰਿਆਂ ਵਾਲਾ ਇੱਕ ਕ੍ਰਿਟੀਕਲ ਕੇਅਰ ਹਸਪਤਾਲ ਵੀ ਬਣਾਇਆ ਜਾਏਗਾ। ਇਹ ਦਿਲ ਦੀ ਦੇਖਭਾਲ, MRI, ਸੀਟੀ ਸਕੈਨ, ਐਕਸਰੇ ਅਤੇ ਜਲੇਪਾ, ਨਵਜੰਮੇ ਬੱਚਿਆਂ ਦੀ ਦੇਖਭਾਲ, ਡਾਇਲਸਿਸ ਅਤੇ ਮੈਡੀਕਲ ਗੈਸ ਅਤੇ ਤਰਲ ਆਕਸੀਜਨ ਪ੍ਰਣਾਲੀਆਂ ਲਈ ਸਹੂਲਤਾਂ ਪ੍ਰਦਾਨ ਕਰਕੇ ਖੇਤਰ ਵਿੱਚ ਮਹੱਤਵਪੂਰਨ ਦੇਖਭਾਲ ਅਤੇ ਐਮਰਜੈਂਸੀ ਸਿਹਤ ਸੰਭਾਲ ਸੇਵਾਵਾਂ ਨੂੰ ਵਧਾਏਗਾ। ਬੀਤੇ ਕੱਲ UT ਚੰਡੀਗੜ੍ਹ ਦੇ ਮੁੱਖ ਸਕੱਤਰ ਰਾਜੇਸ਼ ਪ੍ਰਸਾਦ ਦੀ ਪ੍ਰਧਾਨਗੀ ਹੇਠ ਮੁਲਾਂਕਣ ਕਮੇਟੀ ਨੇ ਕੀਤੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 30 ਤਰੀਕ ਨੂੰ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 137ਵਾਂ ਐਪੀਸੋਡ ਹੋਏਗਾ। ਪ੍ਰਧਾਨ ਮੰਤਰੀ ਵੱਲੋਂ ਇਸ ਪ੍ਰੋਗਰਾਮ ਵਿਚ ਸ਼ਾਮਲ ਕੀਤੇ ਜਾਣ ਲਈ ਵਿਸ਼ਿਆਂ ਜਾਂ ਮੁੱਦਿਆਂ ਬਾਰੇ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ। ਸੁਝਾਵਾਂ ਨੂੰ ਨਰਿੰਦਰ ਮੋਦੀ ਐਪ ਜਾਂ MyGOV ਓਪਨ ਫੋਰਮ ਰਾਹੀਂ ਸਾਂਝਾ ਕੀਤਾ ਜਾ ਸਕਦਾ ਹੈ। ਵਿਕਲਪਕ ਤੌਰ ਤੇ ਤੁਸੀਂ ਟੋਲ ਫ੍ਰੀ ਨੰਬਰ 1800

0: 0011 7800 ਤੇ ਵੀ ਡਾਇਲ ਕਰ ਸਕਦੇ ਹੋ ਅਤੇ ਪ੍ਰਧਾਨ ਮੰਤਰੀ ਲਈ ਆਪਣਾ ਸੰਦੇਸ਼ ਹਿੰਦੀ ਜਾਂ ਅੰਗਰੇਜ਼ੀ ਵਿੱਚ ਰਿਕਾਰਡ ਕਰ ਸਕਦੇ ਹੋ। ਰਿਕਾਰਡ ਕੀਤੇ ਗਏ ਕੁਝ ਸੁਨੇਹੇ ਪ੍ਰਸਾਰਣ ਦਾ ਹਿੱਸਾ ਬਣ ਸਕਦੇ ਨੇ। ਸੁਝਾਅ ਇਸ ਮਹੀਨੇ ਦੀ 28 ਤਰੀਕ ਤੱਕ ਸਵੀਕਾਰ ਕੀਤੇ ਜਾਣਗੇ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ 27 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਦੇ ਹਰ ਜ਼ਿਲ੍ਹੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਦੋ ਕਾਲਜਾਂ ਵਿੱਚ ਖੇਲੋ ਇੰਡੀਆ ਸੰਵਾਦ ਖੇਡ ਕੀ ਬਾਤ ਪ੍ਰਧਾਨ ਮੰਤਰੀ ਕੇ ਸਾਥ ਦਾ ਆਯੋਜਨ ਕਰ ਰਿਹਾ ਹੈ, ਜਿਸ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ, ਤੰਦਰੁਸਤੀ ਅਤੇ ਨੌਜਵਾਨਾਂ ਦੀ ਅਗਵਾਈ ਵਾਲੇ ਰਾਸ਼ਟਰ ਨਿਰਮਾਣ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਜੋੜਨਾ ਹੈ। ਇਹ ਸੰਵਾਦ ਮੰਤਰਾਲੇ ਦੇ ਯੁਵਾ ਮਾਮਲਿਆਂ ਵਿਭਾਗ ਦੇ ਮੇਰਾ ਯੁਵਾ ਭਾਰਤ ਮਾਈ ਭਾਰਤ ਦੁਆਰਾ ਆਯੋਜਿਤ ਕੀਤਾ ਜਾਏਗਾ। ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਵੇਰਵੇ ਸਾਂਝੇ ਕਰਦੇ ਹੋਏ ਮਾਈ ਭਾਰਤ ਪੰਜਾਬ ਦੀ ਸਟੇਟ ਡਾਇਰੈਕਟਰ ਰਸ਼ਮੀਤ ਕੌਰ ਨੇ ਦੱਸਿਆ ਕਿ ਵਿਦਿਆਰਥੀ ਅਤੇ ਨੌਜਵਾਨ ਇਹਨਾਂ ਥਾਵਾਂ ਤੋਂ ਰਾਸ਼ਟਰੀ ਪੱਧਰੀ ਤੇ ਸਮਕਾਲੀ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਰਚੁਅਲ ਸੰਬੋਧਨ ਨੂੰ ਸੁਣਨਗੇ। ਇਸ ਤੋਂ ਬਾਅਦ ਨੌਜਵਾਨਾਂ ਨਾਲ ਸਥਾਨਕ ਪੱਧਰ ਤੇ ਗੱਲਬਾਤ ਅਤੇ ਹੋਰ ਗਤੀਵਿਧੀਆਂ ਵੀ ਹੋਣਗੀਆਂ। ਚੰਡੀਗੜ੍ਹ ਤੇ ਹਰਿਆਣਾ ਦੇ ਮੇਰਾ ਯੁਵਾ ਭਾਰਤ ਦੇ ਅਧਿਕਾਰੀਆਂ ਨੇ ਵੀ ਮੀਡੀਆ ਨੂੰ ਸੰਬੋਧਨ ਕੀਤਾ। ਸਥਾਨਕ ਖਿਡਾਰੀ ਅਤੇ ਜਨ ਪ੍ਰਤੀਨਿਧੀ ਵੀ ਹਿੱਸਾ ਲੈਣਗੇ, ਜਿਸ ਨਾਲ ਨੌਜਵਾਨਾਂ ਨੂੰ ਆਪਣੇ ਵਿਚਾਰ, ਸੁਝਾਅ ਅਤੇ ਇਸ਼ਾਮਾਂ ਸਾਂਝੀਆਂ ਕਰਨ ਦਾ ਮੌਕਾ ਮਿਲੇਗਾ। ਪ੍ਰੋਗਰਾਮ ਦੌਰਾਨ ਨੌਜਵਾਨਾਂ ਨੂੰ ਮਾਈ ਭਾਰਤ ਪੋਰਟਲ ਤੇ ਰਜਿਸਟਰ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਏਗਾ ਅਤੇ ਉਹਨਾਂ ਨੂੰ ਮਾਈ ਭਾਰਤ ਸੁਝਾਅ ਬਾਕਸ ਰਾਹੀਂ ਡਿਜੀਟਲ ਰੂਪ ਵਿੱਚ ਆਪਣੇ ਸੁਝਾਅ ਜਮ੍ਹਾਂ ਕਰਵਾਉਣ ਦਾ ਮੌਕਾ ਮਿਲੇਗਾ। ਭਾਗੀਦਾਰਾਂ ਵਿੱਚ ਵਿਕਸਿਤ ਭਾਰਤ ਜਾਣਵੇ ਲੀਡਰਸ ਡਾਇਲੋਗ 2027 ਕੁਝ ਦਾ ਵੀ ਪ੍ਰਚਾਰ ਕੀਤਾ ਜਾਏਗਾ। ਪੰਜਾਬ ਸਰਕਾਰ ਵੱਲੋਂ ਰੂਪਨਗਰ ਦੇ ਸਰਹਿੰਦ ਨਹਿਰ ਉੱਤੇ ਸਥਿਤ ਪੁਰਾਣੇ ਪੁਲ ਦੀ ਥਾਂ ਤੇ ਨਵੇਂ ਪੁਲ ਦੇ ਨਿਰਮਾਣ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਬੀਤੀ ਦੇਰ ਸ਼ਾਮ ਕੈਬਨਿਟ ਮੰਤਰੀ ਹਰਭਜਨ ਸਿੰਘ ETO ਵੱਲੋਂ ਇਹ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਲਗਭਗ 16.38 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ 111.24 ਮੀਟਰ ਹਾਈ ਲੈਵਲ ਸਟਰੀਟ ਬ੍ਰਿਜ ਰੂਪਨਗਰ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਨਾਲ ਆਵਾਜਾਈ ਨੂੰ ਸੁਚਾਰੂ ਬਣਾਏਗਾ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਇੱਕ ਸੈਂਡ ਲਈ @AIR RN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਸੁਣੋਗੇ 1:40 ਤੇ। ਨਮਸਕਾਰ।
1: FM 107.2 MHz ਪਰ ਇਹ ਆਕਾਸ਼ਵਾਣੀ ਹੈ ਔਰ ਆਪ ਸੁਣ ਰਹੇ ਹੈ ਵਿਵਿਧ ਭਾਰਤੀ ਕਾ ਚੰਡੀਗੜ੍ਹ ਕੇਂਦਰ। ਪ੍ਰਸਤੁਤ ਹੈ ਫਿਲਮ ਸੰਗੀਤ। ਆਈਏ ਸੁਣਤੇ ਹੈ ਫਿਲਮ ਆਂਧੀ ਕਾ ਯੇ ਗੀਤ, ਜਿਸਕੇ ਬੋਲ ਲਿਖੇ ਹੈ ਗੁਲਜ਼ਾਰ ਨੇ, ਸੰਗੀਤ ਹੈ RD ਬਰਮਨ ਕਾ ਔਰ ਗਾਇਕ ਹੈ ਲਤਾ ਮੰਗੇਸ਼ਕਰ ਔਰ ਕਿਸ਼ੋਰ ਕੁਮਾਰ।

6:03 ते सुन न भूलो प्रोग्राम अमृत बाणी। ਸਮਾਂ ਰਹੇਗਾ ਪ੍ਰੋਗਰਾਮ ਜੈਮਾਲਾ ਦਾ। ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।

ਸੈਕਟਰ ਦੀਆਂ ਖਾਸ ਖਬਰਾਂ। ਡਿਜੀਟਲ ਅਦਾਇਗੀ ਦੀ ਕਾਇਆਕਲਪ ਕਰਦਿਆਂ ਯੂਨੀਫਾਈਡ ਪੇਮੈਂਟ ਇੰਟਰਫੇਸ UPI ਨੇ 10 ਸਾਲ ਪੂਰੇ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਹਰ ਭਾਰਤੀ ਨੂੰ ਦੇਸ਼ ਦੀ ਇਸ ਡਿਜੀਟਲ ਕ੍ਰਾਂਤੀ ਤੇ ਮਾਣ ਹੋਣਾ ਚਾਹੀਦੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਛ ਨੇ ਕਿਹਾ, ਪੰਜਾਬ 'ਚ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਰੋਜ਼ਾਨਾ ਹੋ ਰਹੀਆਂ ਮੌਤਾਂ ਵੱਡੀ ਚਿੰਤਾ ਦਾ ਵਿਸ਼ਾ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ਸੂਬੇ 'ਚ ਖੰਡ ਦੀ ਕੋਈ ਘਾਟ ਨਹੀਂ, ਸਰਕਾਰ ਨੇ ਭੰਡਾਰ ਤੇ ਸਪਲਾਈ ਤੇ ਨਿਰੰਤਰ ਨਜ਼ਰ ਰੱਖੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ ਦਾ ਐਲਾਨ। ਮੀਟਰ ਰੀਡਰਾਂ ਦੀ ਹੜਤਾਲ ਦੌਰਾਨ RC ਬਿਲਿੰਗ ਤੋਂ ਪ੍ਰਭਾਵਿਤ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਲਾਭ ਮਿਲੇਗਾ। ਤੇ ਸ੍ਰੀਲੰਕਾ ਨੇ ਕੋਲੰਬੋ 'ਚ ਭਾਰਤ ਖਿਲਾਫ਼ ਖੇਡੇ ਜਾ ਰਹੇ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 8 ਵਿਕਟਾਂ ਦੇ ਨੁਕਸਾਨ ਤੇ 265 ਦੌੜਾਂ ਬਣਾਈਆਂ। ਡਿਜੀਟਲ ਅਦਾਇਗੀ ਦੀ ਕਾਇਆਕਲਪ ਕਰਦਿਆਂ ਯੂਨੀਫਾਈਡ ਪੇਮੈਂਟ ਇੰਟਰਫੇਸ UPI ਨੇ 10 ਸਾਲ ਪੂਰੇ ਕਰ ਲਏ ਨੇ। 2016 ਵਿਚ ਅੱਜ ਦੇ ਦਿਨ ਸ਼ੁਰੂ ਕੀਤਾ ਗਿਆ UPI ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਸਭ ਤੋਂ ਸਫਲ ਥੰਮਾਂ ਵਿਚੋਂ ਇਕ ਵਜੋਂ ਉਭਰਿਆ ਏ। UPI ਨੇ ਆਪਸ ਵਿਚ ਜੋੜੇ ਅਤੇ ਅਸਲ ਸਮੇਂ ਦੇ ਅਦਾਇਗੀਆਂ ਦੀ ਸਹੂਲਤ ਉਪਲਬਧ ਕਰਵਾਈ ਏ। UPI ਲੈਣ ਦੇਣ ਵਿਚ ਲਗਭਗ 13,000 ਗੁਣਾ ਵਾਧਾ ਹੋਇਆ। ਵਿੱਤ ਮੰਤਰਾਲੇ ਮੁਤਾਬਕ 2016-17 ਵਿਚ ਸਿਰਫ 1,78,00,000 ਲੈਣ ਦੇਣ ਹੋਏ ਸਨ, ਜੋ 2025-26 ਚ ਵੱਧ ਕੇ 24,162 ਕਰੋੜ ਤੋਂ ਵੱਧ ਹੋ ਗਏ ਨੇ। ਇਸ ਸਮੇਂ ਦੌਰਾਨ ਲੈਣ ਦੇਣ ਦੀ ਕੀਮਤ ਵੀ 7,000 ਕਰੋੜ ਰੁਪਏ ਤੋਂ ਵੱਧ ਕੇ ਲਗਭਗ 314,00,000 ਕਰੋੜ ਰੁਪਏ ਹੋ ਗਈ ਏ। UPI ਨੇ ਡਿਜੀਟਲ ਪਾੜੇ ਨੂੰ ਪੂਰਾ ਕਰਨ, ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਤੇ ਡਿਜੀਟਲ ਵਿੱਤੀ ਸੇਵਾਵਾਂ ਤੱਕ ਪਹੁੰਚ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਏ। ਇਸ ਨੇ ਦੇਸ਼ ਭਰ ਦੇ ਲੋਕਾਂ ਅਤੇ ਭਾਈਚਾਰਿਆਂ ਨੂੰ ਸਮਰੱਥ ਬਣਾਇਆ ਅਤੇ ਵਿਆਪਕ ਆਰਥਿਕ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ UPI ਦੇ 10 ਸਾਲ ਪੂਰੇ ਹੋਣ ਤੇ ਕਿਹਾ ਕਿ ਹਰ ਭਾਰਤੀ ਨੂੰ ਦੇਸ਼ ਦੀ ਇਸ ਡਿਜੀਟਲ ਕ੍ਰਾਂਤੀ ਤੇ ਮਾਣ ਹੋਣਾ ਚਾਹੀਦੈ। ਉਨਾਂ ਕਿਹਾ ਕਿ UPI ਸਿਸਟਮ ਦੀ ਸ਼ੁਰੂਆਤ ਭਾਰਤ ਦੇ ਡਿਜੀਟਲ ਅਦਾਇਗੀ ਇਤਿਹਾਸ ਵਿਚ ਸਭ ਤੋਂ ਵੱਡਾ ਪਲ ਰਿਹਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ UPI ਇਕ ਦਹਾਕਾ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਭਾਰਤ ਦੀ ਡਿਜੀਟਲ ਭੁਗਤਾਨ ਯਾਤਰਾ ਵਿਚ ਹੁਣ ਤੱਕ ਦਾ ਸਭ ਤੋਂ ਫੈਸਲਾਪੂਰਨ ਫੈਸਲਾ ਸਾਬਤ ਹੋਇਆ। ਹਰ ਭਾਰਤੀ ਨੂੰ UPI ਦੀ ਵਿਆਪਕ ਪੱਧਰ ਤੇ ਪਹੁੰਚ ਉਤੇ ਮਾਣ ਹੋਣਾ ਚਾਹੀਦੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਛ ਨੇ ਕਿਹਾ ਕਿ ਪੰਜਾਬ ਦੀ ਧਰਤੀ ਉਤੇ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਰੋਜ਼ਾਨਾ ਹੋ ਰਹੀਆਂ ਮੌਤਾਂ ਇਕ ਵੱਡੀ ਚਿੰਤਾ ਦਾ ਵਿਸ਼ਾ ਨੇ। ਉਨਾਂ ਕਿਹਾ ਕਿ ਸਰਕਾਰ ਨਸ਼ਿਆਂ ਵਿਰੁੱਧ ਯੁੱਧ ਦੀ ਗਲਤਾ ਕਰਦੀ ਹੈ, ਪਰ ਹਕੀਕਤ ਵਿਚ ਨਸ਼ੇ ਰੋਕਣ ਲਈ ਜ਼ਮੀਨੀ ਪੱਧਰ ਤੇ ਕੋਈ ਕਾਰਗੁਜ਼ਾਰੀ ਨਜ਼ਰ ਨਹੀਂ ਆ ਰਹੀ। ਚਿੱਟੇ ਵਰਗੇ ਨਸ਼ਿਆਂ ਨਾਲ ਰੋਜ਼ਾਨਾ ਅਣਮੁੱਲੀਆਂ ਜਾਨਾਂ ਜਾ ਰਹੀਆਂ ਨੇ। ਉਨਾਂ ਕਿਹਾ ਕਿ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇ ਜਿੱਥੇ ਨਸ਼ੇ ਨਾਲ ਕੋਈ ਮੌਤ ਨਾ ਹੋਈ ਹੋਵੇ। ਅੱਜ ਬਰਨਾਲਾ ਤੋਂ ਮੀਰੀ ਪੀਰੀ ਖਾਲਸਾ ਮਾਰਚ ਨੂੰ ਦੂਸਰੇ ਪੜਾਅ ਤਹਿਤ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਜੀ ਤੋਂ ਰਵਾਨਾ ਕਰਦਿਆਂ ਜਥੇਦਾਰ ਨੇ ਕਿਹਾ ਕਿ ਖਾਲਸਾ ਮਾਰਚ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਗੁਰਬਾਣੀ ਤੇ ਗੁਰਮਤ ਨਾਲ ਜੋੜਨਾ ਹੈ। ਉਨਾਂ ਕਿਹਾ ਕਿ ਅੱਜ ਸਰਕਾਰਾਂ ਦੀ ਝਾਕ ਛੱਡ ਕੇ ਖੁਦ ਨਸ਼ਿਆਂ ਖਿਲਾਫ਼ ਇਕਜੁੱਟ ਹੋਣ ਦੀ ਹੈ। ਉਨਾਂ ਕਿਹਾ ਕਿ ਪੰਜਾਬ ਦੀ ਜਵਾਨੀ 'ਚ ਬੇਅੰਤ ਸਮਰੱਥ ਹੈ, ਜੋ ਮਿਹਨਤ ਨਾਲ ਪੰਜਾਬ ਦਾ ਭਵਿੱਖ ਬਦਲ ਸਕਦੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਦੋਂ ਸਰਕਾਰਾਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਮੁਨਕਰ ਹੋ ਜਾਣ ਤਾਂ ਧਾਰਮਿਕ ਸੰਸਥਾਵਾਂ ਆਪਣਾ ਫਰਜ਼ ਸਮਝ ਕੇ ਸਮਾਜਿਕ ਬੁਰਾਈਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦਾ ਕਾਰਜ ਕਰਦੀਆਂ ਨੇ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਕਿਹਾ ਕਿ ਅੱਜ ਸਮੇਂ ਦੀ ਵੱਡੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਮਾੜੀ ਸੰਗਤ ਤੇ ਨਸ਼ਿਆਂ ਦੇ ਪ੍ਰਭਾਵ ਤੋਂ ਬਚਾਈਏ। ਉਨਾਂ ਕਿਹਾ ਕਿ ਅੱਜ ਮਾਪਿਆਂ ਨੂੰ ਬੱਚਿਆਂ ਪ੍ਰਤੀ ਹੋਰ ਸੁਚੇਤ ਹੋਣ ਦੀ ਜ਼ਰੂਰਤ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AriaERRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AriaERRNU ਜਲੰਧਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿਚ ਖੰਡ ਦੀ ਕੋਈ ਘਾਟ ਨਹੀਂ ਹੈ ਅਤੇ ਸਰਕਾਰ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਇਸ ਦੇ ਭੰਡਾਰ ਵਿਕਰੀ ਤੇ ਸਪਲਾਈ ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਇਹ ਜ਼ਰੂਰੀ ਵਸਤਾਂ ਦੀ ਢੁਕਵੀਂ ਉਪਲਬਧਤਾ ਯਕੀਨੀ ਬਣਾਈ ਜਾਏ ਤੇ ਬਣਾਵਟੀ ਘਾਟ ਪੈਦਾ ਕਰਨ ਜਾਂ ਕਿਸੇ ਵੀ ਕੋਸ਼ਿਸ਼ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸੀਨੀਅਰ ਅਧਿਕਾਰੀਆਂ ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦੈ ਕਿ ਹਰ ਸਮੇਂ ਲੋੜੀਂਦਾ ਭੰਡਾਰ ਬਰਕਰਾਰ ਰਹੇ। ਖੰਡ ਹਰ ਘਰ ਲਈ ਇਕ ਜ਼ਰੂਰੀ ਵਸਤੂ ਏ ਤੇ ਇਸ ਦੀ ਉਪਲਬਧਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਅਧਿਕਾਰੀਆਂ ਨੂੰ ਖੰਡ ਦੀ ਮੌਜੂਦਗੀ ਬਾਰੇ ਲੋਕਾਂ 'ਚ ਕਿਸੇ ਵੀ ਤਰ੍ਹਾਂ ਦੀ ਘਬਰਾਹਟ, ਸ਼ਗਲ ਤੇ ਫਹਿਮੀ ਨੂੰ ਦੂਰ ਕਰਨ ਲਈ ਵੀ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਨੇ। ਮੁੱਖ ਮੰਤਰੀ ਨੇ ਕਿਹਾ ਕਿ ਖਰਾਬ ਮੌਸਮ ਕਾਰਨ

0: ਸਤਰ 25 ਹਬੇ ਦੌਰਾਨ ਪੰਜਾਬ ਸਮੇਤ ਪੂਰੇ ਦੇਸ਼ ਚ ਗੰਨੇ ਦੇ ਉਤਪਾਦਨ ਚ ਗਿਰਾਵਟ ਆਈ ਏ। ਹਾਲਾਂਕਿ ਉਨਾਂ ਕਿਹਾ ਕਿ ਘੱਟ ਝਾੜ ਦੇ ਬਾਵਜੂਦ ਪੰਜਾਬ ਕੋਲ ਢੁਕਵਾਂ ਭੰਡਾਰ ਏ ਤੇ ਸੂਬੇ ਵਿਚ ਕੋਈ ਚਿੰਤਾਜਨਕ ਸਥਿਤੀ ਨਹੀਂ ਏ। ਉਨਾਂ ਅਧਿਕਾਰੀਆਂ ਨੂੰ ਖੰਡ ਦੇ ਥੋਕ ਖਪਤਕਾਰਾਂ ਦੇ ਭੰਡਾਰ ਹੱਦ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ। ਪੰਜਾਬ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਇੱਕ ਵੱਡੀ ਰਾਹਤ ਵਜੋਂ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਾਵਾਂ ਦਾ ਐਲਾਨ ਕੀਤਾ ਕਿ ਕੋਈ ਵੀ ਯੋਗ ਖਪਤਕਾਰ ਆਰਜ਼ੀ ਗਲਤ ਜਾਂ ਵਧੇ ਹੋਏ ਬਿੱਲਾਂ ਕਾਰਨ 300 ਮੁਫ਼ਤ ਯੂਨਿਟ ਬਿਜਲੀ ਦੇ ਲਾਭ ਤੋਂ ਵਾਂਝਾ ਨਾ ਰਹੇ। ਪੰਜਾਬ ਦੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੇ ਅੱਜ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕਰਦਿਆਂ ਕਿਹਾ ਕਿ ਨਿਯਮਿਤ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਅਪ੍ਰੈਲ ਤੇ ਜੁਲਾਈ 2026 ਦਰਮਿਆਨ ਆਰਜ਼ੀ ਬਿੱਲਾਂ ਤੋਂ ਪ੍ਰਭਾਵਿਤ 63,702 ਖਪਤਕਾਰਾਂ ਲਈ ਮੁਫ਼ਤ ਬਿਜਲੀ ਲਾਭ ਸੁਰੱਖਿਅਤ ਕੀਤਾ ਜਾਏਗਾ। ਇਸ ਦੇ ਨਾਲ ਹੀ ਗਲਤ ਵਧੇ ਹੋਏ ਬਿਜਲੀ ਬਿੱਲ ਦੀ ਹਰ ਅਸਲ ਸ਼ਿਕਾਇਤ ਦਾ 2 ਹਫ਼ਤਿਆਂ ਦੇ ਅੰਦਰ ਹੱਲ ਕਰ ਦਿੱਤਾ ਜਾਏਗਾ।
1: ਸਿਰਫ 63,000 ਕਸਟਮਰ ਆਈ ਜਾ ਆਇਆ, ਇਹ ਬਿੱਲ ਜਿਹੜੇ ਸੀ ਇਹ 3 ਮਹੀਨੇ ਦੇ ਜਨਰੇਟ ਹੋ ਕੇ ਗਏ। ਅਸੀਂ 3 ਵਰਕਿੰਗ ਡੇਜ਼ ਦੇ ਅੰਦਰ ਅੱਜ ਤੋਂ ਇਹਨਾਂ ਨੂੰ ਅਸੀਂ ਬਿਲਕੁਲ ਫਰੈਸ਼ ਬਿੱਲ ਜਨਰੇਟ ਕਰਨ ਲੱਗੇ ਹਾਂ, ਜਿਹਦੇ 'ਚ ਅਸੀਂ ਮਈ ਮਹੀਨੇ ਤੇ ਜੂਨ ਮਹੀਨੇ ਦਾ ਇਹਨਾਂ ਨੂੰ ਸਬਸਿਡੀ ਦੇ ਰਹੇ ਹਾਂ ਤੇ ਜਿਹੜੀ ਜੁਲਾਈ ਮਹੀਨੇ ਦੇ ਮਤਲਬ ਕਿ ਲਾਸਟ ਮਹੀਨੇ 'ਚ ਇਹਨਾਂ ਦੀ ਵੱਧ ਕੰਜ਼ਮਪਸ਼ਨ ਹੋਊਗੀ, ਸਿਰਫ ਇਹਨਾਂ ਨੂੰ ਉਹ ਬਿੱਲ ਪੇ ਕਰਨਾ ਪਊਗਾ। ਤੇ ਜੇ ਕਿਸੇ ਨੇ ਮੰਨ ਲਓ ਬਿੱਲ ਭਰਤਾ ਤਾਂ ਉਹਨਾਂ ਨੂੰ ਵੀ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ। ਜਿਹੜੀ ਨੈਕਸਟ ਕਮਿੰਗ ਤੁਹਾਡਾ ਬਿਲਿੰਗ ਸਾਈਕਲ ਹੋਊਗਾ, ਤੁਸੀਂ ਪੈਸੇ ਭਰੇ ਨੇ ਉਹਦੇ ਵਿੱਚ ਅਸੀਂ ਐਡਜਸਟ ਕਰ ਦਾਂਗੇ।
0: ਉਨ੍ਹਾਂ ਕਿਹਾ ਕਿ ਇਸ ਬਾਰੇ ਇੱਕ ਸਮਰਪਿਤ ਹੈਲਪਲਾਈਨ ਵੀ ਜਲਦ ਹੀ ਜਾਰੀ ਕੀਤੀ ਜਾਏਗੀ, ਜਿਸ ਵਿੱਚ ਬਿਲਿੰਗ ਨਾਲ ਸੰਬੰਧਿਤ ਸ਼ਿਕਾਇਤਾਂ ਨਾਲ ਨਜਿੱਠਣ ਲਈ VPSPCL ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਟੀਮ ਪਹਿਲਾਂ ਹੀ ਹੈੱਡਕੁਆਰਟਰ ਵਿੱਚ ਤੈਨਾਤ ਹੋਏਗੀ। ਜਲੰਧਰ ਸਿਵਲ ਹਸਪਤਾਲ 'ਚ ਆਉਣ ਵਾਲੇ ਦਿਨਾਂ 'ਚ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ। ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੀ ਅਗਵਾਈ ਵਾਲੀ ਰੋਗੀ ਕਲਿਆਣ ਸਮਿਤੀ ਨੇ ਜਲੰਧਰ ਸਿਵਲ ਹਸਪਤਾਲ 'ਚ ਮਰੀਜ਼ਾਂ ਵਾਸਤੇ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕਈ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਸਹੂਲਤਾਂ 'ਚ ਸਪੀਚ ਥੈਰੇਪੀ ਲਈ ਇੱਕ ਆਡੀਓਮੈਟਰੀ ਰੂਮ, ਪੈਟਰੀਆਰਕੀ ਵਾਰਡ ਵਿੱਚ ਬੱਚਿਆਂ ਲਈ ਖੇਡਣ ਦਾ ਖੇਤਰ ਤੇ ਇੱਕ ਹੋਰ ਵਾਰਡ 'ਚ ਵੱਖਰਾ ਕਮਰਾ ਸ਼ਾਮਲ ਹੈ। ਇੱਕ ਨਵਾਂ ਸਿਖਲਾਈ ਹਾਲ ਤੇ ਉਡੀਕ ਖੇਤਰ ਦੀ ਮੁਰੰਮਤ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਭੀੜ ਭੜੱਕੇ ਵਾਲੇ ਖੇਤਰਾਂ ਦੀ ਸੇਵਾ ਲਈ ਮੋਬਾਈਲ ਐਂਬੂਲੈਂਸਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਮਰੀਜ਼ਾਂ ਨੂੰ ਘੱਟ ਕੀਮਤਾਂ ਤੇ ਦਵਾਈਆਂ ਪ੍ਰਦਾਨ ਕਰਨ ਲਈ ਜਨ ਔਸ਼ਧੀ ਕੇਂਦਰ ਨੂੰ ਮੁੜ ਚਾਲੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸ੍ਰੀ ਭਗਤ ਨੇ ਅੱਜ ਸੀਵਰੇਜ ਪਾਈਪਲਾਈਨ ਵਿਛਾਉਣ ਤੇ ਵਾਸ਼ਰੂਮ ਦੀ ਮੁਰੰਮਤ ਸਮੇਤ ਚੱਲ ਰਹੇ ਕੰਮ ਦੀ ਵੀ ਸਮੀਖਿਆ ਕੀਤੀ। ਸੂਖਮ ਲਘੂ ਤੇ ਦਰਮਿਆਨੀ ਉਦਮ ਮੰਤਰਾਲੇ ਭਾਰਤ ਸਰਕਾਰ ਨੇ ਉੱਤਰੀ ਖੇਤਰ ਦੇ ਦ ਐਸੋਸੀਏਟਿਡ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ ਆਫ ਇੰਡੀਆ ਦੇ ਨਾਲ ਮਿਲ ਕੇ ਅੱਜ ਜਲੰਧਰ ਵਿਖੇ ਉਦਮੀ ਜਾਗਰੂਕਤਾ ਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਦਾ ਉਦੇਸ਼ SC/ST ਹੱਬ ਸਕੀਮ ਸਮੇਤ ਭਾਰਤ ਸਰਕਾਰ ਦੇ ਇਸ ਮੰਤਰਾਲੇ ਦੀਆਂ ਵੱਖ ਵੱਖ ਪਹਿਲਕਦਮੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਪੰਜਾਬ ਭਾਸ਼ਾ ਵਿਭਾਗ ਨੇ ਪਟਿਆਲਾ ਭਾਸ਼ਾ ਭਵਨ ਵਿਖੇ ਗਿਆਨੀ ਸੋਹਣ ਸਿੰਘ ਸ਼ੀਤਲ ਯਾਦਗਾਰੀ ਢਾਡੀ ਸਮਾਗਮ ਕਰਵਾਇਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕਿਹਾ ਕਿ ਢਾਡੀ ਕਲਾ ਪੰਜਾਬ ਦੇ ਇਤਿਹਾਸ ਨੂੰ ਸੇਧ ਦੇਣ ਵਾਲੀ ਮਾਣਮੱਤੀ ਕਲਾ। ਸਮਾਗਮ ਦੌਰਾਨ ਉੱਘੇ ਢਾਡੀ ਜਥਿਆਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਭਾਸ਼ਾਵਾਂ ਬਾਰੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੇ ਕਿਹਾ ਕਿ ਗਿਆਨੀ ਸੋਹਣ ਸਿੰਘ ਸੀਤਲ ਦੀ ਸ਼ਖਸੀਅਤ ਅਨੇਕਾਂ ਰੂਪਾਂ 'ਚ ਢਾਡੀ ਕਲਾ, ਇਤਿਹਾਸਕਾਰੀ, ਗੀਤਕਾਰੀ, ਨਾਵਲਕਾਰੀ ਸ਼ਾਮਲ ਨੇ। ਕ੍ਰਿਕਟ ਵਿਚ ਸ਼੍ਰੀਲੰਕਾ ਨੇ ਕੋਲੰਬੋ 'ਚ ਭਾਰਤ ਖਿਲਾਫ਼ ਖੇਡੇ ਜਾ ਰਹੇ ਦੂਜੇ ਤੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਪਹਿਲੀ ਪਾਰੀ 'ਚ 8 ਵਿਕਟਾਂ ਦੇ ਨੁਕਸਾਨ ਤੇ 265 ਦੌੜਾਂ ਬਣਾ ਲਈਆਂ ਨੇ। ਸ਼੍ਰੀਲੰਕਾ ਭਾਰਤ ਤੋਂ 238 ਦੌੜਾਂ ਪਿੱਛੇ ਹੈ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਡਿਜੀਟਲ ਅਦਾਇਗੀ ਦੀ ਕਾਇਆਕਲਪ ਕਰਦਿਆਂ ਯੂਨੀਫਾਈਡ ਪੇਮੈਂਟ ਇੰਟਰਫੇਸ UPI ਨੇ 10 ਸਾਲ ਪੂਰੇ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਹਰ ਭਾਰਤੀ ਨੂੰ ਦੇਸ਼ ਦੀ ਇਸ ਡਿਜੀਟਲ ਕ੍ਰਾਂਤੀ ਤੇ ਮਾਣ ਹੋਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਖੜਗਾ 'ਚ ਨੇ ਕਿਹਾ, ਪੰਜਾਬ 'ਚ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਰੋਜ਼ਾਨਾ ਹੋ ਰਹੀਆਂ ਮੌਤਾਂ ਵੱਡੀ ਚਿੰਤਾ ਦਾ ਵਿਸ਼ਾ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ਸੂਬੇ 'ਚ ਖੰਡ ਦੀ ਕੋਈ ਘਾਟ ਨਹੀਂ, ਸਰਕਾਰ ਨੇ ਭੰਡਾਰ ਤੇ ਸਪਲਾਈ ਤੇ ਨਿਰੰਤਰ ਨਜ਼ਰ ਰੱਖੀ ਹੈ। ਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ ਦਾ ਐਲਾਨ। ਮੀਟਰ ਰੀਡਰਾਂ ਦੀ ਹੜਤਾਲ ਦੌਰਾਨ ਆਰਜ਼ੀ ਬਿੱਲਿੰਗ ਤੋਂ ਪ੍ਰਭਾਵਿਤ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਨਮਸਕਾਰ।
2: FM 107.2 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਤੇ ਤੁਸੀਂ ਸੁਣ ਰਹੇ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਅੰਮ੍ਰਿਤ ਪਾਣੀ ਦੇ ਤਹਿਤ ਸਰਵਣ ਕਰਦੇ ਹਾਂ ਕੁਝ ਸ਼ਬਦ। ਭਾਈ ਬਖਸ਼ਿਸ਼ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ ਇਹ ਸ਼ਬਦ।

ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਐਫਐਮ 107.2 ਮੈਗਾਹਰਟਸ ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਕੇਂਦਰ ਸਰਕਾਰ ਨੇ ਦਰਾਮਦ ਕੀਤੀ ਗਈ ਡਿਊਟੀ ਮੁਕਤ ਕੱਚੀ ਖੰਡ ਦੀ ਪ੍ਰੋਸੈਸਿੰਗ ਅਤੇ ਵਿਕਰੀ ਲਈ ਸਮਾਂ ਹੱਦ ਵਿਚ ਸੋਧ ਕੀਤੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਸੰਬੰਧ ਵਿਚ ਮੇਰਾ ਯੁਵਾ ਭਾਰਤ ਦੀ ਅਗਵਾਈ ਹੇਠ ਆਯੋਜਿਤ ਇਕ ਪ੍ਰੋਗਰਾਮ ਵਿਚ ਦੇਸ਼ ਭਰ ਦੇ ਨੌਜਵਾਨਾਂ ਨਾਲ ਗੱਲਬਾਤ ਕਰਨਗੇ। UPI ਦੇ 10 ਸਾਲ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਇਹ ਭਾਰਤ ਦੀ ਡਿਜੀਟਲ ਭੁਗਤਾਨ ਯਾਤਰਾ ਵਿਚ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਫੈਸਲਾ ਸਾਬਤ ਹੋਇਆ। ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕੁਦਰਤੀ ਖੇਤੀ ਨੂੰ ਸਭ ਤੋਂ ਵਧੀਆ ਦੱਸਿਆ ਅਤੇ ਕਿਸਾਨਾਂ ਨੂੰ ਇਸ ਨੂੰ ਅਪਣਾਉਣ ਦੀ ਅਪੀਲ ਕੀਤੀ। ਕੈਥਲ ਵਿਚ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਇਕ ਮੀਟਿੰਗ ਵਿਚ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਇਕ ਔਰਤ ਦੇ ਆਪਰੇਸ਼ਨ ਵਿਚ ਹੋਈ ਲਾਪਰਵਾਹੀ ਦੀ ਜਾਂਚ ਲਈ ਮੈਡੀਕਲ ਬੋਰਡ ਗਠਿਤ ਕਰਕੇ ਜਾਂਚ ਕਰਨ ਦੇ ਆਦੇਸ਼ ਦਿੱਤੇ। ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕੁਰੂਕਸ਼ੇਤਰ ਵਿਚ ਰੋਡਵੇਜ਼ ਦੇ ਜਨਰਲ ਮੈਨੇਜਰ ਨੂੰ ਧਨੌਰਾ ਜਾਟਾਂ ਰੂਟ ਤੇ ਵਿਦਿਆਰਥੀਆਂ ਲਈ ਵਿਸ਼ੇਸ਼ ਇਲੈਕਟ੍ਰਿਕ ਬੱਸਾਂ ਚਲਾਉਣ ਦੇ ਨਿਰਦੇਸ਼ ਦਿੱਤੇ। ਹਰਿਆਣਾ ਸਰਕਾਰ ਨੇ ਰੱਖੜੀ ਮੌਕੇ 27 ਅਗਸਤ ਨੂੰ ਦੁਪਹਿਰ 12 ਵਜੇ ਤੋਂ 28 ਅਗਸਤ ਦੀ ਰਾਤ 12 ਵਜੇ ਤੱਕ ਹਰਿਆਣਾ ਰਾਜ ਟਰਾਂਸਪੋਰਟ ਦੀਆਂ ਬੱਸਾਂ ਵਿਚ ਰਾਜ ਦੀਆਂ ਔਰਤਾਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ। ਫਰੀਦਾਬਾਦ ਦੇ ਤਿਗਾਓ ਵਿਚ ਸਰਕਾਰੀ ਗੋਦਾਮ ਦੇ ਅਚਾਨਕ ਨਿਰੀਖਣ ਦੌਰਾਨ ਹਰਿਆਣਾ ਦੇ ਖੁਰਾਕ

ਖੁਰਾਕ ਅਤੇ ਸਪਲਾਈ ਮੰਤਰੀ ਰਾਜੇਸ਼ ਨਾਗਰ ਨੇ ਗੋਦਾਮ ਦੇ ਅਹਾਤੇ ਵਿਚ ਗੰਦਗੀ ਮਿਲਣ ਤੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਅਤੇ ਉਨ੍ਹਾਂ ਨੂੰ ਪ੍ਰਬੰਧਾਂ ਵਿਚ ਤੁਰੰਤ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ। ਹਰਿਆਣਾ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਕਰਨਾਲ ਜ਼ਿਲ੍ਹੇ ਵਿਚ ਇਕ ਗ੍ਰਾਮ ਪੰਚਾਇਤ ਦੇ ਨਿਰਮਾਣ ਕਾਰਜ ਲਈ ਬਕਾਇਆ ਰਕਮ ਜਾਰੀ ਕਰਨ ਦੇ ਬਦਲੇ ਸਰਪੰਚ ਅਤੇ ਪੰਚਾਇਤ ਸਕੱਤਰ ਲਈ ਰਿਸ਼ਵਤ ਮੰਗਣ ਵਾਲੇ ਇੱਕ ਵਿਅਕਤੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਤੇ ਹੁਣ ਸੁਣੋ ਕੁਝ ਪੰਜਾਬੀ ਗੀਤ। ਸ਼ੁਰੂਆਤ ਕਰਦੇ ਹਾਂ ਅਮਰਿੰਦਰ ਗਿੱਲ ਦੇ ਗਾਏ ਇਸ ਗੀਤ ਦੇ ਨਾਲ।

ਜਿਸ ਵੀ ਦੇ ਗਾਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 MHz 'ਤੇ। ਅਗਲਾ ਪ੍ਰੋਗਰਾਮ ਹਵਾ ਮਹਿਲ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।

0: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ FM 107.2 ਮੈਗਾਹਰਟਸ ਤੇ ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਕੇਂਦਰ ਸਰਕਾਰ ਨੇ ਦਰਾਮਦ ਕੀਤੀ ਗਈ ਡਿਊਟੀ ਮੁਕਤ ਕੱਚੀ ਖੰਡ ਦੀ ਪ੍ਰੋਸੈਸਿੰਗ ਅਤੇ ਵਿਕਰੀ ਲਈ ਸਮਾਂ ਹੱਦ ਵਿੱਚ ਸੋਧ ਕੀਤੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਸੰਬੰਧ ਵਿੱਚ ਮੇਰਾ ਯੁਵਾ ਭਾਰਤ ਦੀ ਅਗਵਾਈ ਹੇਠ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਦੇਸ਼ ਭਰ ਦੇ ਨੌਜਵਾਨਾਂ ਨਾਲ ਗੱਲਬਾਤ ਕਰਨਗੇ। UPI ਦੇ 10 ਸਾਲ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਭਾਰਤ ਦੀ ਡਿਜੀਟਲ ਭੁਗਤਾਨ ਯਾਤਰਾ ਵਿੱਚ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਫੈਸਲਾ ਸਾਬਤ ਹੋਇਆ। ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕੁਦਰਤੀ ਖੇਤੀ ਨੂੰ ਸਭ ਤੋਂ ਵਧੀਆ ਦੱਸਿਆ ਅਤੇ ਕਿਸਾਨਾਂ ਨੂੰ ਇਸ ਨੂੰ ਅਪਣਾਉਣ ਦੀ ਅਪੀਲ ਕੀਤੀ। ਕੈਥਲ ਵਿੱਚ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਇੱਕ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਇੱਕ ਔਰਤ ਦੇ ਆਪਰੇਸ਼ਨ ਵਿੱਚ ਹੋਈ ਲਾਪਰਵਾਹੀ ਦੀ ਜਾਂਚ ਲਈ ਮੈਡੀਕਲ ਬੋਰਡ ਗਠਿਤ ਕਰਕੇ ਜਾਂਚ ਕਰਨ ਦੇ ਆਦੇਸ਼ ਦਿੱਤੇ। ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕੁਰੂਕਸ਼ੇਤਰ ਵਿੱਚ ਰੋਡਵੇਜ਼ ਦੇ ਜਨਰਲ ਮੈਨੇਜਰ ਨੂੰ ਕਨੌਰਾ ਜਾਟਾਂ ਰੂਟ 'ਤੇ ਵਿਦਿਆਰਥੀਆਂ ਲਈ ਵਿਸ਼ੇਸ਼ ਇਲੈਕਟ੍ਰਿਕ ਬੱਸਾਂ ਚਲਾਉਣ ਦੇ ਨਿਰਦੇਸ਼ ਦਿੱਤੇ। ਹਰਿਆਣਾ ਸਰਕਾਰ ਨੇ ਰੱਖੜੀ ਮੌਕੇ 27 ਅਗਸਤ ਨੂੰ ਦੁਪਹਿਰ 12 ਵਜੇ ਤੋਂ 28 ਅਗਸਤ ਦੀ ਰਾਤ 12 ਵਜੇ ਤੱਕ ਹਰਿਆਣਾ ਰਾਜ ਟਰਾਂਸਪੋਰਟ ਦੀਆਂ ਬੱਸਾਂ ਵਿੱਚ ਰਾਜ ਦੀਆਂ ਔਰਤਾਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ। ਫਰੀਦਾਬਾਦ ਦੇ ਤਿਗਾਓ ਵਿੱਚ ਸਰਕਾਰੀ ਗੋਦਾਮ ਦੇ ਅਚਾਨਕ ਨਿਰੀਖਣ ਦੌਰਾਨ ਹਰਿਆਣਾ ਦੇ ਖੁਰਾਕ ਅਤੇ ਸਪਲਾਈ ਮੰਤਰੀ ਰਾਜੇਸ਼ ਨਾਗਰ ਨੇ ਗੋਦਾਮ ਦੇ ਅਹਾਤੇ ਵਿੱਚ ਗੰਦਗੀ ਮਿਲਣ 'ਤੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਅਤੇ ਉਹਨਾਂ ਨੂੰ ਪ੍ਰਬੰਧਾਂ ਵਿੱਚ ਤੁਰੰਤ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ। ਹਰਿਆਣਾ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਕਰਨਾਲ ਜ਼ਿਲ੍ਹੇ ਵਿੱਚ ਇੱਕ ਗ੍ਰਾਮ ਪੰਚਾਇਤ ਦੇ ਨਿਰਮਾਣ ਕਾਰਜ ਲਈ ਬਕਾਇਆ ਰਕਮ ਜਾਰੀ ਕਰਨ ਦੇ ਬਦਲੇ ਸਰਪੰਚ ਅਤੇ ਪੰਚਾਇਤ ਸਕੱਤਰ ਲਈ ਰਿਸ਼ਵਤ ਮੰਗਣ ਵਾਲੇ ਇੱਕ ਵਿਅਕਤੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ।
1: SBI MSME डिजिटल लोन पाना एकदम आसान। आपको मिलेगा 5 करोड़ रुपए तक का लोन, 50 लाख रुपए तक का तुरंत डिजिटल अप्रूवल, 10 साल तक की अवधि, आकर्षक ब्याज दरों के साथ, क्रेडिट गारंटी स्कीम के तहत कवर। अधिक जानकारी के लिए कॉल करें 1800-1234 या विजिट करें bank.sbi। नियम एवं शर्तें लागू।
0: तिलो हुन सुनो पंजाबी की तरह सजा प्रोग्राम सुरसांझ शुरुआत कर दें हंसराज हंस दे गाए इस गीत के नाल।

0: ਤੁਸੀਂ ਸੁਣਿਆ ਸ਼ੈਰੀ ਮਾਨ ਨੂੰ। ਪ੍ਰੋਗਰਾਮ ਦਾ ਅਗਲਾ ਗੀਤ ਮਿਸ ਪੂਜਾ ਦੀ ਆਵਾਜ਼ ਵਿੱਚ।
1: ਕਿੰਨਾ ਸੋਹਣਾ ਮੇਰਾ ਮਾਹੀ ਮੇਰੇ ਚੌਂਦੇ ਸਾਹਮਣੇ

ਸਤਿੰਦਰ ਸਰਤਾਜ ਦੇ ਗਾਏ ਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਸੁਰਸਾਂਝ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ ਐਮ 107.2 ਮੈਗਾਹਰਟਜ਼ 'ਤੇ। 11 ਵਜਣ ਵਾਲੇ ਨੇ। ਥੋੜ੍ਹੀ ਹੀ ਦੇਰ ਵਿੱਚ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕੀਤੇ ਜਾਣਗੇ।